ਸਤਿ ਸ਼੍ਰੀ ਅਕਾਲ ਜੋ ਸਤਿ ਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰ ਨੂੰ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

ਆ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ

ਤਜ ਕੀਨੀ ਉਤ ਪੁਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਓ ਸੰਕਰ ਇਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰਭਾ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜਪੋਰੀ ਪਾਚੀ ਦੱਸੂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਧਿਆ ਲੈਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਾਦਾਰ ਦਾ ਧਿਆਨ ਧਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬਨ ਵਾਹਿ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇਹ ਕੇ ਡਿਟ ਕੀਤਾ ਤੇ ਨਾ ਪਿਆਰੇ ਤੇ ਤਿਆਰ ਨਹੀਂ ਕਮਾਈ ਦਾ ਧਿਆਨ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ ਬਾਦਵਾਂ ਕਟਵਾਈ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸੰਸੰਗ ਨਿਭਾਇਆ ਤੇ ਨਾ ਨਹੀਂ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚਿਤ ਆਮਰ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਇਤ ਦੇਖ ਦੇਖ ਕੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਪ੍ਰਭਾਵ ਸਦਾ ਸਿਹਾਈ ਦੇ ਪੈਰ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਨੇ ਪ੍ਰਦਰਸ਼ਨ ਦਾ ਅਰਥ ਸਿਆ ਸਮਾਜ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਲਿਓ ਦੋਏ ਕਰ ਜੋੜ ਕਰੋ ਅਰਦਾਸ ਤੂੰ ਭਾਵੇਂ ਤਾਣੇ ਰਾਸ ਇਹ ਕੀ ਪ੍ਰਭਾਸ ਜੀ ਆਪ ਦੇ ਚੰਨ ਕਾਮਨਾ ਚ ਅਰਦਾਸ ਕੀਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪ ਦੇ ਚਾਨਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦਾ ਸਬੂਤ ਪੜ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਾਨਾ ਸੋਧਦਾਰ ਰਹਿ ਰਿਹਾ ਸਤ ਪਾਠ ਕੀਤਾ ਕਿਰਪਾ ਕਰੋ ਪਿਤਾ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਹੋਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕੇ ਪ੍ਰਵਾਨ ਕਰੋ ਦਿੱਤਾ ਸਿਆਰਤਾਂ ਗਰੀਬ ਨਿਵਾਜ ਭਾਵ ਬਖਸ਼ਿਸ਼ ਕਰ ਦਿੱਤਾ ਪਿਤਾ ਜੀ ਕਿਰਪਾ ਕਰੋ ਮੇਰੇ ਉਸਦੇ ਪਾਤਸ਼ਾਹ ਜੀ ਸੰਗਤਾਂ ਨੂੰ ਇਸੇ ਤਰ੍ਹਾਂ ਏਕਤਾ ਵਿਭਾਗ ਪਿਆ ਜੀ ਬਖਸ਼ਿਸ਼ ਕਰੇ ਆਪਣੇ ਚੈਨਲ ਸੇਵਾ ਦਾਲ ਬਖਸ਼ਿਸ਼ ਕਰਨੀ ਸਾਰੇ ਨਾਲ ਖੁਸ਼ੀਆਂ ਵਿੱਚ ਆਪਦੀਆਂ ਬੱਚੀਆਂ ਦਰਦਾਂ ਵਿੱਚੋਂ ਪਿਤਰ ਗੁਲਾਬ ਸ਼ਹਿਰ ਦੇਗਾਂ ਤਿਆਰ ਕਰ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਆਪ ਦੇ ਬਖਸ਼ੀਆਂ ਦਾਤਾਂ ਦੀਆਂ ਲੰਗਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਜਾਨਾਂ ਸੇਵਾ ਕਰ ਰਹੇ ਸਾਰੇ ਪਿਆਰੇ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਮਹਿਪਾਲਤਾ ਕਰੋ ਕਿਰਪਾ ਕਰੋ ਗੀ ਜੀਓ ਬਖਸ਼ਿਸ਼ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੇ ਆਈਆਂ ਸਾਫ ਸੰਗਤਾਂ ਨੇ ਆਪਦੀ ਦਰਦ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਤੇ ਫਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਖਾਲਸਾ ਪੰਥ ਸੇਖੋ ਨੂੰ ਏਕਤਾ ਸਵਾਗ ਤੇ ਆਜ ਬਖਸ਼ਿਸ਼ ਕਰਕੇ ਸਤ ਸੰਤੋਖ ਦਾਲ ਬਖਸ਼ੋ ਕਿ ਅੰਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਆ ਦਿੱਤਾ ਹਰ ਮੈਦਾਨ ਦੁਆਨ ਫਤਿਹ ਪਾਲਤਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਡੇ ਘਰ ਬੈਠੀ ਲਾਈ ਪਿਤਾ ਕੀ ਸਰਵਣ ਕਰ ਰਹੀ ਹਾਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਕਾਰੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀਆਂ ਕਮਾਈਆਂ ਸਭ ਕਰੋ ਕਰ ਜੀ ਵੱਧ ਵਧਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਦਰ ਮਿਹਰਾਂ ਦੇ ਕਰਿਆ ਸੇਵਾ ਪ੍ਰਵਾਨ ਕਰੋ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪੇਦਰ ਗੁਨਾਮੀ ਬਖਸ਼ੀ ਕਰਕੇ ਉਪਰੰਤ ਅੱਜ ਦੇ ਸ਼ਾਮਾਂ ਦੇ ਕਥਾ ਗਿਰਬਾਜ ਰਮਤਾ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਪ੍ਰਭਾਵ ਦੀ ਬਣਾਓ ਸਹੀ ਪਿਆਰੇ ਮੇਰੇ ਜਿਲ੍ਹੇ ਮੈਂ ਆਪਣਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ
ਪਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਤੋ ਉਤਰੇ ਪਾ ਜੋ ਸ਼ਰਦਾ ਕਰ ਸ

0: ਵਾਹਿਗੁਰੂ ਜੀ ਕੀ ਫਤਿਹ।
1: ਔਰ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮਹਾਰਾਜ ਬਖਸ਼ਿਸ਼ ਵਾਲ ਸਿੰਘ ਨੇ ਬੜੀ ਸ਼ਰਧਾ ਬਾਣ ਸਾਹਿਬ ਪੁੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ। ਉਪਰੰਤ ਸੰਧਿਆ ਸਮਾਂ ਜਾਣ ਕੇ ਸੁਧਰ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ। ਅਰਦਾਸ ਉਸਾਰੀ ਭਰੀ ਹੈ, ਫਿਰ ਮਾਰੇ ਬਖਸ਼ੇ ਪਿੱਤਰ ਰਾਮੇ ਸਰਵ ਕੀਤੇ ਹਨ। ਸਾਸਿਆਂ ਦਸ ਪਾਸਵਾਂ ਗੁਰੂ ਸਾਹਿਬ ਨੇ ਆਪ ਸਾਹਿਬ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਸਾਸਨ ਜਾਤ ਤੁਹਾਨੂੰ ਪਤਾ ਹੈ ਕਿ ਸ਼ਾਮਲ ਕੀ ਰਾਮ ਹੋਣੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਓਮਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ, ਠੀਕ 10 ਤੋਂ ਲੈ ਕੇ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਮ ਸਿਮਰਨ ਦੁਆਰਾ ਆਪ ਸਤਸੰਗ ਕਰਨ ਵਾਸਤੇ, ਚਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਤੋ 7 ਵਜੇ ਤੋਂ ਲੈ ਕੇ 7 ਵਜੇ ਤੱਕ ਕਥਾ ਹੋਵੇਗੀ। 7 ਵਜੇ ਲੈ ਕੇ ਠੀਕ 8:30 ਤੱਕ ਕੀਰਤਨ ਕਰਨਗੇ ਭਾਈ ਸਤਨਾਮ ਸਿੰਘ ਗੁਰਦਾਸ ਵਾਲਿਆਂ ਦਾ ਜਥਾ। ਸਵਾਰ ਸਿੰਘ ਤੁਹਾਨੂੰ ਬੇਨਤੀ ਹੈ ਕਿ ਠੀਕ 8:30 ਤੱਕ ਮਹਾਰਾਜ ਨਿੱਕੀ ਗੋਦਨਾਂ ਤੋਂ ਮਾਣਦੇ ਹਾਂ ਸਤਸੰਗ ਜੀ ਸਾਰੀਆਂ ਕਥ ਸੰਤਾਂ ਆਪ ਮਾਈ ਭਾਈ ਸੰਗਤਾਂ ਮਾਰੇ ਚੰਗੀ ਨਿੱਘੀ ਵਿੱਚ ਬੈਠ ਕੇ ਅੱਜ ਦੇ ਸਮੇਂ ਸਾਰੇ ਕਥਾ ਗਿਰ ਵਾਸਨ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਾਧ ਸਿੰਘ ਜਾਤ ਸੰਗਤਾਂ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ, ਆਓ ਮੱਥਾ ਟੇਕੋ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਘੀ ਹੋਤੀ ਬੈਠ ਕੇ ਸਾਧ ਸੰਗਤ ਦੀ ਕਥਾ ਗਿਰ ਵਾਸ ਦਾ ਆਪ ਆਨੰਦ ਮਾਣ ਸਕਦੇ ਹੋ। ਸਾਧ ਸਿੰਘ ਸੰਗਤ ਨੂੰ ਪਤਾ ਹੈ ਕਿ ਇਸ ਵੇਲੇ ਜੋ ਗੁਰੂ ਘਰ ਦੇ ਨਾਲ 400 ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਤੇ ਬੇਅੰਤ ਖਰਚਾ ਆ ਰਿਹਾ। ਸਾਧ ਸੰਗਤਾਂ ਵੱਲੋਂ ਮਹਾਰਾਜ ਬਖਸ਼ਿਸ਼ ਹੋਈ ਹੈ, ਬੇਅੰਤ ਮਾਇਆ ਆਪਣਾ ਦਸਾਂ ਸਫਲ ਕਰਦੇ ਹਾਂ। ਸੰਗਤਾਂ ਨੇ ਮਾਇਆ ਗੁਰੂ ਘਰ ਭੇਟਾ ਕੀਤੀ ਹੈ, ਸੁਭਟ ਭਾਗੀ ਹਨ। ਜਿਨ੍ਹਾਂ ਜਿਨ੍ਹਾਂ ਆਪਣਾ ਦਸਾਂ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣੀ ਵਿੱਤ ਦੇ ਮੁਤਾਬਕ ਜ਼ਰੂਰ ਗੁਰੂ ਘਰ ਮਾਇਆ ਵਾਸਤੇ ਮਹਾਰਾਜ ਚਰਨਾਂ 'ਚ ਹਾਜ਼ਰੀ ਭਰੋ, ਅਤੇ ਜਿੰਨੀ ਵਾਰ ਤੁਹਾਡਾ ਮਾਇਆ ਤੁਸੀਂ ਗੁਰੂ ਮਹਾਰਾਜ ਚਰਨਾਂ 'ਚ ਦੇ ਸਕਦੇ ਹੋ, ਦੇ ਕੇ ਖੁਸ਼ ਗੁਰੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਾਧ ਸੰਗਤ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਹਰ ਰੋਜ਼ ਸਹਿਜ ਪਾਠ ਸਰਵ ਕਰ ਰਹੇ ਹੋ ਲੜੀਵਾਰ। ਸੋ ਸਾਧ ਸੰਗਤ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਸੰਗਤਾਂ ਘਰਾਂ 'ਚ ਬੈਠ ਕੇ ਲੜੀਵਾਰ ਸਹਿਜ ਪਾਠ ਕਰ ਰਹੀ ਹੈ,

ਬਾਣੀ ਨਾਲ ਜੁੜ ਸਕਣ। ਸਤਸੰਗ ਦੀ ਆਸ ਕਰਨ ਬੇਨਤੀ ਹੈ ਕਿ ਅਗਸਤ ਤੀਰ ਹੈ ਸੰਪੂਰਨ ਦਾ ਪੁਰਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਇਸ ਦਿਨ ਗੁਰੂ ਸਾਹਿਬ ਦੀ ਸਮੂਰਤਾ ਹੋਈ ਸੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰੋ ਤੇ ਗੁਰੂ ਸਾਹਿਬਾਂ ਜੋ ਸਾਡੇ ਵਾਸਤੇ ਮਾਣ ਬਖਸ਼ਿਸ਼ ਕੀਤੀ ਉਸਨੂੰ ਜੀ ਕਹਿੰਦੇ ਹੋਇਆ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਸੰਗ ਜੀ ਸਤੰਬਰ 9 ਨੂੰ ਹੈ, ਸਤੰਬਰ 11, 12 ਔਰ 13 ਤਿੰਨ ਦਿਨ ਗੁਰੂ ਘਰ ਸਿਆਣ ਰੋਜ਼ ਦੇ ਅਗਸਤੀ ਇਲਾਕਿਆਂ ਦਾ ਕੀ ਦਰਬਾਰ ਹੋ ਰਿਹਾ। ਸਤ ਸਿੰਘ ਜੀ ਆਸ ਸੰਗਤ ਨੂੰ ਬੇਨਤੀ ਹੈ ਕਿ 11, 12 ਔਰ 13 ਸਤੰਬਰ ਨੂੰ ਹਾਜ਼ਰੀਆਂ ਭਰ ਕੇ ਇਸ ਸਮੇਂ ਦੇ ਲਾਭ ਉਠਾਉਣ ਦੇ ਬਾਅਦ ਯਤਨ ਕਰੋ। ਤੇ ਸਤ ਸਿੰਘ ਜੀ ਸਤੰਬਰ 12 ਨੂੰ ਹੈ ਸਾਹਿਬ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼, ਇਹ ਜੋ ਗੁਰੂ ਸਾਹਿਬ ਦੀ ਮਾਨ ਦੇਣ ਉਸ ਦਿਨ ਸਾਨੂੰ ਮਹਾਰਾਜ ਬਖਸ਼ਿਸ਼ ਕੀਤੀ ਸੀ 12 ਸਤੰਬਰ ਨੂੰ, ਉਸ ਦਿਨ ਆਓ ਸਾਰੀਆਂ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ ਆਪਣੇ ਗੁਰੂ ਬਖਸ਼ੀਆਂ ਦਾਤਾਂ ਦਾ ਅਸੀਂ ਜ਼ਰੂਰ ਲਾਭ ਉਠਾਈਏ ਅਤੇ ਗੁਰੂ ਸਾਹਿਬ ਬਖਸ਼ੀਆਂ ਦਾ ਧੰਨਵਾਦ ਕਰੀਏ। ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਭਾਈ ਸਾਹਿਬ ਤਿਆਰ ਨੇ ਕਿ ਦਰਮ ਕਰਨਗੇ ਸ਼ਰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਰਦਾਸ ਬਣਦੀ ਹੈ। ਜੇ ਗੁਰਬਾਣੀ ਕੁਐਸਚਨ ਹੈ ਤੇ ਫਿਰ ਆਂਸਰ ਵੀ ਹੈ। ਜੇ ਗੁਰਬਾਣੀ ਦੁਨੀਆਂ ਦੇ ਪਦਾਰਥਾਂ ਦਾ ਸੁੱਖ ਹੈ ਤੇ ਰੂਹਾਨੀਅਤ ਦਾ ਸੋਮਾ ਵੀ ਹੈ। ਪਰ ਜਿਨ੍ਹਾਂ ਨੂੰ ਗੁਰਬਾਣੀ ਗਾਉਣੀ ਆ ਜਾਏ, ਗੁਰਬਾਣੀ ਸੁਣਨੀ ਆ ਜਾਏ, ਭਾਵਨਾ ਬਣਾ ਕੇ ਸਾਰੇ ਬੋਲਿਓ ਸਤਿਗੁਰੂ, ਦੁਨੀਆਵੀ ਕਾਰਜ ਤੇ ਖੈਰ ਲੋੜਾਂ ਨੇ ਨਾ, ਅਸਲ ਕਾਰਜ ਇਹ ਹੈ, ਪ੍ਰਾਨੀ ਤੋਂ ਆਇਆ ਲਾਹ ਲੈਣ ਲੱਗਾ ਕਿਤ ਕੁਫਕੜ, ਇਹ ਵੀ ਤੇ ਕਾਰਜ ਹੈ ਨਾ। ਪ੍ਰਭ ਜੀ ਇਹ ਮਨੋਰਥ ਮੇਰਾ। ਅਸਲ ਵਿੱਚ ਜ਼ਿੰਦਗੀ ਦਾ ਮਕਸਦ ਪਰਮਾਤਮਾ ਦੇ ਨੇੜੇ ਉਹਦੇ ਗੁਣ ਗਾਇਨ, ਉਹਦੀ ਮਰਿਆਦਾ ਅਨੁਸਾਰ ਚੌਗਿਰਦ ਹਮਾਰੇ ਰਾਮਕਾਰ। ਮਹਾਰਾਜ ਨੇ ਆਖਿਆ ਨਾ ਦੁੱਖ ਲੱਗਿਆ ਨਾ ਪਾਏ। ਗੁਰਬਾਣੀ ਅਨੁਸਾਰ ਜਦੋਂ ਜੀਵਨ ਕੋਈ ਜੀਏ, ਕਹਿੰਦੇ ਨੇ ਫਿਰ ਵੱਡਾ ਕਾਰਜ ਹੈ ਜਿਹੜਾ ਮਨੁੱਖੀ ਜਾਣਾ, ਕਿਉਂਕਿ ਨਿਰੰਕਾਰ ਨੇ ਟ੍ਰਾਂਸਫਰ ਕਰ ਦੇਣਾ ਨਾ ਰੂਹਾਂ ਨੂੰ, ਤੇ ਪਤਾ ਨਹੀਂ ਕਿਹੜੀ ਬੋਡੀ 'ਚ ਭੇਜ ਦੇਣਾ। ਪਰ ਉਹ ਮਹਾਨ ਬਣ ਜਾਂਦੇ ਨੇ ਜਿਨ੍ਹਾਂ ਨੇ ਇਸ ਸਰੀਰਕ ਭਾਂਡੇ ਵਿੱਚ ਬੈਠ ਕੇ ਗੁਰੂ ਗੁਰੂ ਜਪਿਆ। ਅਗਲਾ ਸਮਾਂ ਵੀ ਕਹਿੰਦੇ ਮਹਾਰਾਜ ਉਹਨਾਂ ਦਾ ਬੜਾ ਕਮਾਲ ਦਾ ਹੁੰਦਾ, ਇਹਦੇ ਨਾਲੋਂ ਵੀ ਰਸਮ ਹੀ ਜੋ ਹੁਣ ਰਸ ਆਇਆ ਜ਼ਿੰਦਗੀ ਦਾ, ਇਹਦੇ ਨਾਲੋਂ ਕਈ ਹਜ਼ਾਰ ਗੁਣਾ। ਸਤਿਗੁਰੂ ਦੁਨੀਆ ਵੀ ਕਾਰਜ ਵੀ ਤੇਰੇ ਸੇਵਕ ਹਾਂ, ਤੇ ਜਿਹੜੇ ਮੇਨ ਕਾਰਜ ਜ਼ਿੰਦਗੀ ਦੇ ਉਹ ਵੀ ਤੁਸੀਂ ਸਵਾਰ।
1: ਸਤਿਗੁਰ ਤੁਮ ਰੇ ਕਾਜ ਸਵਾਰੇ,
0: ਪੜੋ

ਇਹੀ ਜੀਵਨ ਦਾ ਲਾਹਾ ਹੈ। ਕਹਿੰਦੇ ਨੇ ਉਹਨੇ ਰੂਹ ਨੂੰ ਟ੍ਰਾਂਸਫਰ ਹੀ ਕਰਨਾ ਹੈ, ਕਦੇ ਉਧਰ ਨੂੰ ਤੇ ਕਦੇ ਉਧਰ ਨੂੰ। ਪਰ ਜਿਹੋ ਜਿਹੇ ਕਰਮ ਹੋਣਗੇ, ਜਿਹੋ ਜਿਹਾ ਜੀਵਨ ਉੱਚਾ ਸੁੱਚਾ ਹੋਏਗਾ, ਸੱਚੇ ਪਾਤਸ਼ਾਹ ਕਹਿ ਰਹੇ ਨੇ, ਫਿਰ ਜਿਹੜੇ ਲਾਹਾ ਖੱਟਦੇ ਰਹਿੰਦੇ ਨੇ, ਆਉਣ ਵਾਲਾ ਸਮਾਂ ਆਉਣ ਵਾਲੀ ਜਗ੍ਹਾ ਵੀ ਮਹਾਨ ਬਣ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਰ ਰੋਜ਼ ਸਾਨੂੰ, ਕਦੇ ਪੰਜਾਂ ਬਾਣੀਆਂ ਦੇ ਨਿਤਨੇਮ ਵਿੱਚ, ਕਦੇ ਸੁਖਮਨੀ ਦੇ ਰੂਪ, ਕਦੇ ਰਹਿਰਾਸ, ਹਰ ਇੱਕ ਬੋਲ ਸਾਡੇ ਭਲੇ ਵਾਸਤੇ, ਸਾਨੂੰ ਜਗਾਉਣ ਵਾਸਤੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ, ਕਿਆ ਤੂੰ ਸੋਇਆ ਜਾਗੀਆਂ, ਤੈਂ ਜੀਵਨ ਜਗ ਸੱਚ ਕਰ ਜਾਣਾ। ਮਹਾਰਾਜ ਤੇ ਇੱਥੋਂ ਤਾਂ ਕਹਿ ਰਹੇ ਨੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਕਹਿੰਦੇ ਨੇ ਕੋਈ ਵਿਰਲਾ ਹੀ ਜਾਗਦਾ ਪਿਆ, ਨਹੀਂ ਤੇ ਸਭ ਸੁੱਤੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਰਮਾਂ ਵਾਲੀਆਂ ਰੂਹਾਂ ਜਾਗਦੀਆਂ ਨੇ ਭਾਈ, ਤੇਰ ਮੇਰ ਮਿਟਾ ਕੇ ਹਰ ਜਗ੍ਹਾ ਜਰੇ ਵਿੱਚੋਂ, ਹਰ ਬੰਦੇ ਵਿੱਚੋਂ ਮਹਾਰਾਜ ਨੂੰ ਵੇਖਦੀਆਂ ਨੇ। ਫਿਰ ਕਹਿੰਦੇ ਨੇ, ਇਕੱਲੇ ਉਹ ਜਾਗਦੇ ਹੀ ਨਹੀਂ, ਸਾਬਤ ਵਸਤ, ਇਸ ਵਾਸਾਂ ਦੀ ਕੀ ਕੀਮਤ ਹੈ, ਜੀਵਨ ਦੀ ਕੀ ਕੀਮਤ ਹੈ, ਉਹਨੂੰ ਵੀ ਸੰਭਾਲ ਲੈਂਦੀਆਂ ਹਨ। ਭੁੱਲ ਚੁੱਕ ਦੀ ਖਿਮਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਭਾਈ ਸਾਹਿਬ ਜੀ, ਸਨਮਾਨਯੋਗ ਗਿਆਨੀ ਨਵਨੀਤ ਸਿੰਘ ਜੀ ਗੁਰਮਤ ਵਿਚਾਰਾਂ ਦੁਆਰਾ ਤੁਹਾਨੂੰ, ਸਾਨੂੰ ਸਭ ਨੂੰ ਨਿਹਾਲ ਕਰਨਗੇ। ਅਸੀਸ ਦਿਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

सतगुर आयु शरण तुहारी। मिले सुख नाम हर सुबाव, चिंता लाहे हमारी।

ਅਸੀਂ ਅਵਗਣਿਆਰ ਜਿਸ ਬਖਸੇ ਸੋ ਪਾਏ ਸੀ।

ਤੀਸਰੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾਤਾਰ ਜੀ ਦਾ ਪਹਿਲਾ ਸਲੂਕ 13ਵੀਂ ਪੌੜੀ ਨਾਲ ਦਰਜ ਕੀਤਾ ਸਤਿਗੁਰਾਂ ਨੇ। ਬਾਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਬੀਹੇ ਨੂੰ ਸੰਬੋਧਨ ਕਰਦੇ ਹੋਏ ਮਨੁੱਖੀ ਮਨ ਨੂੰ ਮਨੁੱਖੀ ਜੀਵ ਨੂੰ ਇਹ ਸਮਝਾ ਰਹੇ ਨੇ ਕਿ ਵੇਖ ਬਾਬੀਹੇ ਇਹ ਜੀਵ ਆਤਮਾ ਘਰ ਉਹਨਾਂ ਨੂੰ ਮਿਲਦਾ। ਮਹਿਲ ਦਾ ਅਰਥ ਹੈ ਘਰ, ਮਹਿਲ ਦਾ ਅਰਥ ਇੱਥੇ ਕਰਾਂਗੇ ਵਾਹਿਗੁਰੂ ਪਤੀ ਦਾ ਘਰ, ਪਰਮੇਸ਼ਵਰ ਦਾ ਘਰ, ਉਹਦੀ ਸ਼ਰਨ ਕਿਹਨਾਂ ਨੂੰ ਮਿਲਦੀ ਹੈ? ਗੁਣਵੰਤੀ, ਜਿਹੜੇ ਗੁਣਾਂ ਦੇ ਨਾਲ ਭਰਪੂਰ ਨੇ। ਗੁਣਵੰਤੀ ਇਹ ਸ਼ਬਦ, ਕੁਝ ਸ਼ਬਦ ਜਿਹੜੇ ਨੇ ਪੰਜਾਬੀ ਦੇ ਅੰਦਰ ਪੰਜਾਬੀ ਵਿਆਕਰਨ ਅਨੁਸਾਰ ਅਗੇਤਰ ਤੇ ਪਛੇਤਰ ਮੰਨੇ ਜਾਂਦੇ। ਅਗੇਤਰ ਸ਼ਬਦ ਉਹ ਹੁੰਦੇ ਨੇ ਜਿਹੜੇ ਇੱਕ ਖਾਸ ਸ਼ਬਦ ਦੇ ਅੱਗੇ ਲੱਗ ਕੇ ਉਹਦਾ ਅਰਥ ਬਦਲ ਦਿੰਦੇ ਨੇ, ਉਹਨਾਂ ਨੂੰ ਕਹਿੰਦੇ ਅਗੇਤਰੇ ਸ਼ਬਦ। ਤੇ ਕੁਝ ਪਛੇਤਰੇ ਸ਼ਬਦ ਹੁੰਦੇ ਨੇ, ਸ਼ਬਦ ਦੇ ਪਿੱਛੇ ਲੱਗ ਕੇ ਸ਼ਬਦ ਦਾ ਅਰਥ ਬਦਲਦੇ ਨੇ ਜਾਂ ਉਹਦੇ ਅਰਥ ਨੂੰ ਉਹਦੇ ਭਾਵ ਨੂੰ ਹੋਰ ਵਜਨਦਾਰ ਬਣਾ ਦਿੰਦੇ ਨੇ। ਜਿਵੇਂ ਵੰਤੀ ਹੈ, ਗੁਣ ਇੱਕ ਸ਼ਬਦ ਹੈ, ਗੁਣਵੰਤੀ ਹੋ ਗਿਆ, ਇਹਦਾ ਮਤਲਬ ਬਹੁਤ ਚੰਗੇ ਗੁਣਾਂ ਵਾਲੀ। ਪੁੱਤਰਵੰਤੀ, ਸੀਲਵੰਤੀ, ਸੁਹਾਗਵੰਤੀ, ਬੜੀ ਸ਼ਬਦ ਨੇ ਐਸੇ ਜਿਨ੍ਹਾਂ ਦੇ ਪਿੱਛੇ ਵੰਤੀ ਲੱਗੇਗਾ, ਪਛੇਤਰ ਹੈ। ਹੋਰ ਕਈ ਸ਼ਬਦ ਨੇ ਜਿਹੜੇ ਇਸੇ ਤਰ੍ਹਾਂ ਪਿੱਛੇ ਲੱਗਦੇ ਨੇ, ਜਿਵੇਂ ਕਾਰ ਸ਼ਬਦ ਹੈ, ਓਅੰਕਾਰ ਸ਼ਬਦ ਆਪਾਂ ਪੜ੍ਹਦੇ ਹਾਂ, ਜਿਹੜਾ ਓਅੰਗ ਦੇ ਵਿੱਚ ਕਾਰ ਸ਼ਬਦ ਹੈ, ਇਹ ਵੀ ਜਿਹੜਾ ਹੈ ਪਛੇਤਰ ਹੈ। ਨਨਾਕਾਰ, ਇਹ ਸ਼ਬਦ ਵੀ ਬਾਣੀ ਵਿੱਚ ਆਉਂਦਾ ਹੈ। ਬੇਅੰਤ ਸ਼ਬਦ ਨੇ ਜਿਹੜੇ ਅਗੇਤਰ ਨੇ, ਜਿਵੇਂ ਐਡਾ ਬੜਾ ਅਗੇਤਰ ਆਉਂਦਾ ਹੈ। ਅਮ੍ਰਿਤ, ਮ੍ਰਿਤ ਇੱਕ ਸ਼ਬਦ ਹੈ, ਮਰਨਾ, ਆ ਅੱਗੇ ਲੱਗ ਕੇ ਉਹਦੇ ਅਰਥ ਬਦਲ ਜਾਂਦੇ ਨੇ। ਅਮਰ, ਅਜਰ, ਊੜਾ ਵੀ ਬੜੀ ਵਾਰੀ ਅਗੇਤਰ ਆਉਂਦਾ ਹੈ। ਹੋਰ ਬੜੇ ਸ਼ਬਦ ਨੇ। ਕਹਿਣ ਤੋਂ ਭਾਵ ਇਹ ਹੈ ਵੀ ਉਹ ਸ਼ਬਦ ਜਿਹੜੇ ਅੱਗੇ ਜਾਂ ਪਿੱਛੇ ਲੱਗ ਕੇ ਸ਼ਬਦ ਦੇ ਅਰਥਾਂ ਨੂੰ ਬਦਲ ਦਿੰਦੇ ਨੇ ਜਾਂ ਉਹਨਾਂ ਵਿੱਚ ਹੋਰ ਭਾਵ ਭਰ ਦਿੰਦੇ ਨੇ। ਇੱਥੇ ਜਿਹੜਾ ਵੰਤੀ ਸ਼ਬਦ ਹੈ, ਇਹ ਉਹ ਸ਼ਬਦ ਹੈ ਜਿਹੜਾ ਉਹਨਾਂ ਗੁਣ ਦੇ ਅੰਦਰ ਜਾਂ ਉਗਣ ਦੇ ਅੰਦਰ ਹੋਰ ਵਜਨ ਪਾ ਦਿੰਦਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਵਰਤਿਆ ਵੀ ਗੁਣਵੰਤੀ ਮਹਿਲ ਪਾਇਆ, ਗੁਣਾਂ ਵਾਲੀਆਂ ਜੀਵ ਆਤਮਾ ਨੂੰ ਹੀ ਵਾਹਿਗੁਰੂ ਦਾ ਘਰ ਮਿਲਦਾ ਹੈ, ਪਰਮਾਤਮਾ ਦਾ ਦਰ ਮਿਲਦਾ ਹੈ। ਔਗਣਵੰਤੀ, ਜਿਨ੍ਹਾਂ ਕੋਲ ਔਗਣ ਹੀ ਇਕੱਠੇ ਹੋਏ ਨੇ, ਜਿਹੜਿਆਂ ਕੋਲ ਵਿਕਾਰ ਹੀ ਵਿਕਾਰ ਨੇ, ਬੁਰਿਆਈਆਂ ਹੀ ਬੁਰਿਆਈਆਂ ਨੇ, ਦੂਰ, ਉਹ ਵਾਹਿਗੁਰੂ ਦੇ ਮਹਿਲ ਤੋਂ ਦੂਰ ਰਹਿੰਦੀਆਂ ਨੇ। ਜਿੰਨਾ ਮਰਜ਼ੀ ਉਹ ਕਹੀ ਜਾਣ ਵੀ ਵਾਹਿਗੁਰੂ ਸਾਡਾ ਹੈ, ਸਾਨੂੰ ਵਾਹਿਗੁਰੂ ਪਰਮੇਸ਼ਵਰ ਦਾ ਘਰ ਦਿਸਦਾ ਹੈ, ਮਿਲ ਗਿਆ ਹੈ, ਗੁਰੂ ਸਾਹਿਬ ਕਹਿੰਦੇ ਔਗਣ ਵਰਤੀ ਔਰਤ ਵਰਗੇ ਕਾਮਣ ਵਰਗੀਆਂ ਹਨ ਉਹ ਜੀਵ ਆਤਮਾ, ਜਿਹੜੇ ਆਪਣੇ ਵਾਹਿਗੁਰੂ ਦੀ ਕਦਰ ਨਹੀਂ ਕਰਦੀਆਂ, ਉਹ ਜੀਵ ਆਤਮਾ ਨੂੰ ਪਰਮਾਤਮਾ ਦਾ ਮਹਿਲ ਨਹੀਂ ਮਿਲਦਾ। ਤੇ ਜਿਹੜੀਆਂ ਜੀਵ ਆਤਮਾ ਆਪਣੇ ਵਾਹਿਗੁਰੂ ਦੀ ਕਦਰ ਕਰਦੀਆਂ ਨੇ, ਕਦਰ ਕਰਨ ਦਾ ਭਾਵ ਉਹਨਾਂ ਦੇ ਗੁਣਾਂ ਦਾ ਵਿਥਾਰ ਕਰਦੀਆਂ ਨੇ, ਜਸ ਗਾਉਂਦੀਆਂ ਨੇ, ਉਹਨਾਂ ਨੂੰ ਰੱਬ ਦਾ ਘਰ ਮਿਲਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤੀਸਰੇ ਗੁਰਦੇਵ ਜੀ ਦੇ ਇਸ ਸ਼ਬਦ ਦੇ ਅਰਥ ਆਪਣੇ ਸ਼ਬਦ ਵਿੱਚ ਕੀਤੇ ਨੇ। ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਹੈ, ਗੁਣਵੰਤੀ ਗੁਣ ਵੀਥਰੈ ਔਗਣਵੰਤੀ ਝੂਰ, ਜੇ ਲੋੜ ਹੈ ਫਿਰ ਕਾਮਣੀ ਨਹਿ ਮਿਲੀਐ ਫਿਰ ਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ। ਇਹ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ। ਤੇ ਜੀਵ ਆਤਮਾ ਨੂੰ ਇਸ ਤਰ੍ਹਾਂ ਸਮਝਾਇਆ ਗਿਆ, ਜਿਵੇਂ ਮੰਨ ਲਓ ਕੋਈ ਸਿਆਣੀ ਬੀਬੀ, ਚੰਗੀ ਬੀਬੀ, ਸੁਹਾਗਵੰਤੀ ਬੀਬੀ ਜਿਹੜੀ ਹੈ ਨਾ, ਜਿਹਦੀ ਪਰੇ ਦੇ ਅੰਦਰ ਆਪਣੇ ਪਰਿਵਾਰ ਦੇ ਅੰਦਰ ਆਪਣੇ ਸਮਾਜ ਦੇ ਅੰਦਰ ਇੰਨੀ ਇੱਜ਼ਤ ਹੋਵੇ, ਉਹਨੇ ਸਾਰੀ ਉਮਰ ਹੀ ਆਪਣੀ ਸੱਤ

ਤੇ ਸੰਤੋਖ ਵਿੱਚ ਬਤੀਤ ਕੀਤੀ ਹੋਵੇ, ਉਹ ਬੀਬੀ ਜਦੋਂ ਸਿੱਖਿਆ ਦਿੰਦੀ ਆ ਉਸ ਬੀਬੀ ਨੂੰ ਜਿਹੜੀ ਨਵ ਵਿਆਹੀ ਹੈ ਨਾ, ਜਿਹਨੇ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਣਾ, ਉਹਨੂੰ ਜਦੋਂ ਵੀ ਸਿੱਖਿਆ ਦਿੰਦੀਆਂ, ਅੱਜ ਇਹ ਚੀਜ਼ਾਂ ਮੁੱਕ ਗਈਆਂ ਨੇ, ਅੱਜ ਇਹ ਸਿੱਖਿਆਵਾਂ ਨਹੀਂ ਦਿੱਤੀਆਂ ਜਾਂਦੀਆਂ, ਕਿਉਂਕਿ ਅੱਜ ਹਰ ਕੋਈ ਸਮਝਦਾ ਵੀ ਮੈਂ ਪਹਿਲਾਂ ਹੀ ਸਿੱਖਿਆ ਹੋਇਆ, ਮੈਨੂੰ ਬੜੀ ਸਮਝ ਹੈ, ਬੜੀ ਜਾਣਕਾਰੀ ਹੈ। ਜਾਣਕਾਰੀ ਰੱਖਣੀ, ਸੂਚਨਾ ਰੱਖਣੀ ਇਹ ਹੋਰ ਚੀਜ਼ ਹੈ, ਪਰ ਜੋ ਘਰ ਦੇ ਵਿੱਚੋਂ ਪਰਵਰਿਸ਼ ਮਿਲਣੀ ਅੰਦਰ, ਉਹ ਗੁਣਾਂ ਦਾ ਵਸ ਜਾਣਾ, ਹੋਰ ਚੀਜ਼ ਹੈ। ਅਸੀਂ ਅੱਜ ਕੱਲ੍ਹ ਸੂਚਨਾ ਮੰਤਰਾਲਿਆ ਬਣ ਗਿਆ ਹਰ ਬੰਦੇ ਦਾ ਦਿਮਾਗ, ਕਿ ਮੇਰੇ ਕੋਲ ਸੂਚਨਾ ਤੇ ਹੈਗੀਆਂ ਨੇ ਸਾਰੀਆਂ, ਜਾਣਕਾਰੀ ਤਾਂ ਹੈਗੀ ਹੈ, ਪਰ ਜਿਵੇਂ ਬੰਦਾ ਸਟੋਰ ਕਰਕੇ ਰੱਖਦਾ ਨਾ ਦੂਜਿਆਂ ਦੇ ਵਾਸਤੇ, ਹਰ ਬੰਦੇ ਨੇ ਅੱਜ ਚੰਗੀ ਤੋਂ ਚੰਗੀ ਗੱਲ ਨੂੰ ਆਪਣੇ ਦਿਮਾਗ ਵਿੱਚ ਸਟੋਰ ਤਾਂ ਕਰਕੇ ਰੱਖਿਆ, ਪਰ ਆਪਣੇ ਤੇ ਲਾਗੂ ਨਹੀਂ ਕੀਤਾ ਜਾਂਦਾ, ਆਪਣੇ ਤੇ ਅਪਲਾਈ ਨਹੀਂ ਕੀਤਾ ਜਾਂਦਾ। ਇਸ ਕਰਕੇ ਸਾਰੀ ਸਮਝ ਹੋਣ ਦੇ ਬਾਵਜੂਦ ਵੀ ਅੱਜ ਸੰਸਾਰ ਵਿੱਚ ਗ੍ਰਹਿ ਕਲੇਸ਼ ਸਭ ਤੋਂ ਜ਼ਿਆਦਾ ਨੇ, ਝਗੜੇ ਵਿਸਾਦ ਸਭ ਤੋਂ ਜ਼ਿਆਦਾ ਨੇ। ਉਹਦਾ ਕਾਰਨ ਕੀ ਹੈ ਕਿ ਮਨੁੱਖ ਪਹਿਲੇ ਨਾਲੋਂ ਜ਼ਿਆਦਾ ਸੁਲਝਿਆ ਪ੍ਰਤੀਤ ਹੁੰਦਾ ਹੈ, ਸਿਆਣਾ ਪ੍ਰਤੀਤ ਹੁੰਦਾ ਹੈ, ਪਰ ਸਿਰਫ ਸੂਚਨਾ ਦੇ ਆਧਾਰ ਤੇ। ਉਹਦੇ ਕੋਲ ਜਾਣਕਾਰੀ ਇਕੱਠੀ ਕਰਨ ਦੇ ਸਾਧਨ ਜ਼ਿਆਦਾ ਹੋ ਗਏ ਨੇ, ਉਹਦੇ ਕੋਲ ਜਾਣਕਾਰੀਆਂ ਇਕੱਠੀਆਂ ਹੋ ਗਈਆਂ ਨੇ, ਪਰ ਉਹਨਾਂ ਨੂੰ ਉਹਨੇ ਆਪਣੇ ਜੀਵਨ ਵਿੱਚ ਅਪਲਾਈ ਕਿਵੇਂ ਕਰਨਾ ਹੈ, ਇਹਦੀ ਸਮਝ ਅਜੇ ਵੀ ਨਹੀਂ ਆਈ। ਇਹ ਤਾਂ ਫਿਰ ਕਿਸੇ ਭਾਗ ਨਾਲ ਜਾਂ ਕਿਸੇ ਦੀ ਅਸੀਸਾਂ ਨਾਲ ਜਾਂ ਕਿਤੇ ਵਾਹਿਗੁਰੂ ਦੀ ਰਹਿਮਤ ਨਾਲ ਹੀ ਪ੍ਰਾਪਤ ਹੁੰਦਾ, ਹੋਰ ਢੰਗ ਨਾਲ ਨਹੀਂ ਹੁੰਦਾ। ਸੋ ਪੁਰਾਣੇ ਸਮਿਆਂ ਦੇ ਅੰਦਰ ਸਖੀਆਂ, ਵਡੇਰੀਆਂ, ਮਾਵਾਂ, ਭੈਣਾਂ, ਚਾਚੀਆਂ, ਤਾਈਆਂ ਜਿਹੜੀਆਂ ਵੱਡੇ ਉਮਰ ਦੀਆਂ ਹੁੰਦੀਆਂ ਸਨ, ਜਿਹੜੇ ਉਸ ਤਜਰਬੇ ਵਿੱਚੋਂ ਲੰਘੀਆਂ ਹੁੰਦੀਆਂ ਸਨ, ਉਹ ਇਹ ਅਸੀਸ ਦਿੰਦੀਆਂ ਹੁੰਦੀਆਂ ਸਨ। ਤਾਂ ਹੀ ਗੁਰੂ ਸਾਹਿਬ ਨੇ ਅਗਲੇ ਸ਼ਬਦਾਂ ਵਿੱਚ ਬਚਨ ਵੀ ਆਵੋ ਮਿਲੋ ਸਹੇਲੀਓ, ਮਿਲਕੇ ਕਰੇ ਕਹਾਣੀਆਂ ਸਮਰੰਥ ਕੰਤ ਕੀਆਂ, ਵੀ ਹੇ ਮੇਰੀ ਉਹ ਸਖੀ ਉਹ ਸਹੇਲੀ, ਉਹਦੇ ਭਾਵ ਅਰਥ ਅਸੀਂ ਕਰਾਂਗੇ ਗੁਰਮੁਖਾਂ ਲਈ ਕਿਹਾ, ਸਤਸੰਗੀ ਪੁਰਖਾਂ ਲਈ ਕਿਹਾ। ਆਵੋ ਭੈਣੇ ਗੱਲ ਮਿਲੈ, ਕਿ ਹੇ ਮੇਰੀ ਉਹ ਸਖੀ ਉਹ ਸਹੇਲੀਓ, ਰੱਬ ਦੇ ਘਰ ਅੰਦਰ ਇਕੱਠੀਆਂ ਰਹਿਣ ਵਾਲਿਓ, ਮੈਂ ਪਰਮਾਤਮਾ ਰੂਪੀ ਸ਼ੋ ਨੂੰ ਮਿਲਣ ਵਾਸਤੇ ਜਾ ਰਹੀ ਹਾਂ, ਤੇ ਤੁਸੀਂ ਮੇਰੇ ਗੱਲ ਮਿਲੋ, ਅੰਕ ਲੱਗੋ, ਮਿਲਕੇ ਕਰੇ ਕਹਾਣੀਆਂ ਗੁਣਵੰਤੀ ਗੁਣਵੀਤਰ ਹੈ, ਮਿਲਕੇ ਕਰੇ ਕਹਾਣੀਆਂ, ਕਹਾਣੀਆਂ ਪਾਈਏ ਆਪਾਂ, ਕਹਾਣੀਆਂ ਬੰਦਾ ਉਹਦੀਆਂ ਹੀ ਪਾਉਂਦਾ, ਗੱਲਾਂ ਉਹਦੀਆਂ ਕਰਦੇ ਜਿਹਦੇ ਨਾਲ ਪਿਆਰ ਹੈ, ਜਿਹਦੇ ਨਾਲ ਲਗਾਵ ਹੈ, ਜਿਹਦੇ ਨਾਲ ਪਿਆਰ ਨਹੀਂ ਉਹਦੀ ਕਹਾਣੀ ਨਾ ਪਾ ਸਕਦਾ ਬੰਦਾ, ਨਾ ਸੁਣ ਸਕਦਾ ਬੰਦਾ, ਸਿਰਫ ਸਿਰ ਸੁੱਟ ਕੇ ਹੂੰ ਹਾਂ ਕਰ ਸਕਦਾ ਮਜਬੂਰੀ ਦਾ ਮਾਰਿਆ। ਪਰ ਉਹਨੂੰ ਜੇ ਕਿਸੇ ਨਾਲ ਪਿਆਰ ਹੈ, ਉਹਦੀ ਕਹਾਣੀ ਕਹਿਣ ਵਿੱਚ ਵੀ ਰਸ ਆਏਗਾ, ਸਵਾਦ ਆਏਗਾ, ਤੇ ਉਹਦੀ ਕਹਾਣੀ ਸੁਣਨ ਵਿੱਚ ਵੀ ਰਸ ਆਏਗਾ, ਪੂਰਾ ਹੁੰਗਾਰਾ ਭਰਦਾ ਬੰਦਾ ਜਿਹੜੀ ਕਹਾਣੀ ਵਿੱਚ ਇੰਟਰਸਟ ਹੋਵੇ ਨਾ। ਅੱਜ ਤੇ ਸਾਨੂੰ ਹੁੰਗਾਰਿਆਂ ਦਾ ਨਹੀਂ ਪਤਾ ਵੀ ਹੁੰਗਾਰਾ ਕਿਹਨੂੰ ਕਹਿੰਦੇ, ਕਿਉਂਕਿ ਅੱਜ ਕਹਾਣੀਆਂ ਸੁਣਾਉਣ ਵਾਲਾ ਨਹੀਂ ਕਿਉਂ ਰਿਹਾ, ਸਾਡੇ ਕੋਲ ਕਹਾਣੀਆਂ ਸੁਣ ਸਮਝਣ ਦਾ ਯੰਤਰ ਹੀ ਹੋਰ ਆ ਗਏ ਨੇ। ਪਰ ਪੁਰਾਣੇ ਸਮਿਆਂ ਅੰਦਰ ਬਜ਼ੁਰਗ, ਖਾਸ ਕਰਕੇ ਦਾਦੀਆਂ ਨਾਨੀਆਂ, ਬਜ਼ੁਰਗ ਮਾਤਾਵਾਂ ਕਹਾਣੀਆਂ ਸੁਣਾਉਂਦੀਆਂ ਸਨ ਆਪਣੇ ਪੋਤੇ ਪੋਤਰੀਆਂ ਨੂੰ, ਦੋਤੇ ਦੋਤਰੀਆਂ ਨੂੰ, ਕੋਲ ਇੱਕ ਹੀ ਮੰਜੀ ਦੇ ਆਲੇ ਦੁਆਲੇ ਬੈਠਣਾ, ਲੰਮੇ ਪੈਣਾ, ਤੇ ਬੇਬੇ ਨੇ ਕਹਾਣੀ ਸੁਣਾਉਣੀ ਕਰਨੀ, ਕਦੀ ਰੂਪ ਬਸੰਤ ਦਾ ਕਿੱਸਾ, ਕਦੀ ਧਰੂ ਪ੍ਰਹਿਲਾਦ ਦੀਆਂ ਗੱਲਾਂ, ਕਦੀ ਕਿਸੇ ਇਸ ਤਰ੍ਹਾਂ ਦੇ ਮਹਾਨ ਪੁਰਖ ਦਾ ਕਿੱਸਾ ਸੁਣਾਉਣਾ, ਦਾਦਿਆਂ ਬਾਬਿਆਂ ਨੇ ਕਾਦਰ ਯਾਰ ਦਾ ਕਿੱਸਾ ਸੁਣਾਉਣਾ, ਪੂਰਨ ਭਗਤ ਦਾ ਕਿੱਸਾ ਸੁਣਾਉਣਾ, ਉਸ ਚੀਜ਼ ਚ ਆਪਣੇ ਇੱਕ ਸਵਾਦ ਸੀ। ਅਸੀਂ ਅੱਜ ਫੋਨ ਤੋਂ ਜੋ ਮਰਜ਼ੀ ਵੇਖ ਲਈਏ, ਸਾਰਾ ਕੁਝ ਪਿਆ, ਚੰਗਾ ਵੀ ਪਿਆ, ਜੋ ਕਹਾਣੀ ਮਰਜ਼ੀ ਅਸੀਂ ਚੰਗੀ ਸਾਹਿਤ ਸੱਭਿਆਚਾਰ ਅਸੀਂ ਸੁਣਦੇ ਹਾਂ, ਦੇਖਦੇ ਹਾਂ, ਪਰ ਉਹ ਚੀਜ਼, ਉਹ ਰਸ, ਉਹ ਸਵਾਦ, ਉਹ ਆਨੰਦ ਨਹੀਂ ਆਉਣਾ ਜੋ ਬੇਬੇ ਦੀ ਬੁੱਕਲ ਵਿੱਚ ਬਹਿ ਕੇ, ਦਾਦੇ ਦੀ ਬੁੱਕਲ ਵਿੱਚ ਬਹਿ ਕੇ, ਮੰਜੇ ਵਾਣ ਦੇ ਤੇ ਪੈ ਕੇ, ਰਾਤ ਖੁੱਲੇ ਅਸਮਾਨ, ਕੋਠਿਆਂ ਤੇ ਮੰਜੀਆਂ ਹੋਣੀਆਂ, ਤਾਰਿਆਂ ਨੂੰ ਗਿਣਨਾ, ਤੇ ਫਿਰ ਗੱਲਾਂ ਬਾਤਾਂ ਪਾਣੀਆਂ, ਫਿਰ ਬਾਤਾਂ ਬੁੱਝਣੀਆਂ, ਉਹ ਜੀਵਨ ਦੇ ਵਿੱਚ ਉਦੋਂ ਸਾਧਨ ਘੱਟ ਸਨ, ਸਾਧਨ ਨਹੀਂ ਸਨ ਬੰਦੇ ਕੋਲ, ਬੜਾ ਗਰੀਬੀ ਵਾਲਾ ਸਮਾਂ ਜ਼ਿਆਦਾਤਰ ਹੁੰਦਾ ਸੀ, ਪਰ ਖੁਸ਼ੀ ਸੀ, ਚਿਹਰਿਆਂ ਤੇ ਰੌਣਕਾਂ ਸਨ, ਚਿਹਰਿਆਂ ਤੇ ਖੇੜੇ ਸਨ, ਕਿਉਂਕਿ ਉਹਨਾਂ ਨੂੰ ਵਾਹਿਗੁਰੂ ਦੀ ਰਜ਼ਾ, ਆਪਣੇ ਪਰਿਵਾਰ ਦੀ, ਆਪਣੇ ਸਮਾਜ ਦੇ ਪ੍ਰਤੀ ਇੰਨੀ ਪਕੜ ਹੁੰਦੀ ਸੀ, ਇੰਨਾ ਇਮਾਨਦਾਰੀ ਕਹਿ ਲਈਜੇ, ਇੰਨਾ ਬੰਦਾ ਆਪਣਿਆਂ ਪ੍ਰਤੀ ਸੁਹਿਰਦ ਹੁੰਦਾ ਸੀ, ਕਿ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਮਲਾਲ ਨਹੀਂ ਸੀ ਰੱਖਿਆ ਜਾਂਦਾ। ਹਾਲਾਂਕਿ ਕਈ ਵਾਰੀ ਇਹਨੇ ਵੀ ਝਗੜੇ ਨਹੀਂ ਸਨ ਹੁੰਦੇ,
ਝਗੜੇ ਵੀ ਹੁੰਦੇ ਸਨ, ਪਰ ਉਹ ਝਗੜੇ ਐਸੇ ਸਨ ਵੀ ਜੇ ਮਨ ਵਿੱਚ ਕੁਝ ਹੈ ਠਾਹ ਹੋ ਜਾਣਾ ਉਸੇ ਟਾਈਮ, ਪਰ ਆਪਣੇ ਅੰਦਰ ਉਹ ਵੈਰ ਨੂੰ ਪਾਲਦੇ ਨਹੀਂ ਸਨ। ਵੈਰ ਨੂੰ ਪਾਲਣ ਵਾਲੇ ਬਹੁਤ ਘੱਟ, ਚੱਲਦਾ ਤੇ ਸਾਰਾ ਕੁਝ ਚੰਗਾ ਮਾੜਾ ਸਦੀਆਂ ਤੋਂ ਰਿਹਾ, ਪਰ ਪਾਲਣਾ ਜਿਹੜਾ ਨਾ ਵੈਰ, ਉਹ ਬਹੁਤ ਖਤਰਨਾਕ ਹੈ। ਉਹ ਅੱਜ ਕੱਲ ਜ਼ਿਆਦਾ ਉਹ ਬਣਦਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਨੇ ਕਿਰਪਾ ਕੀਤੀ, ਉਹਨਾਂ ਸਖੀਆਂ ਨੂੰ ਆਵਾਜ਼ ਮਾਰੀ, ਉਹਨਾਂ ਬੀਬੀਆਂ ਭੈਣਾਂ ਨੂੰ ਆਵਾਜ਼ ਮਾਰੀ। ਹੁਣ ਇਹਦਾ ਅਰਥ ਅਸੀਂ ਲਵਾਂਗੇ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਰੱਬ ਦੇ ਪਿਆਰਿਆਂ ਨੂੰ ਕਿਹਾ, ਆਵੋ ਭੈਣੇ ਗੱਲ ਮਿਲੈ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀਆਂ, ਵੀ ਅਸੀਂ ਸਮਰੱਥ ਕੰਤ ਦੀਆਂ ਵਾਹਿਗੁਰੂ ਦੀਆਂ ਕਹਾਣੀਆਂ ਕਰੇ। ਤੇ ਦਤਾਰ ਪਿਤਾ ਜੀ ਕਹਿੰਦੇ, ਜਿਹੜੀ ਜੀਵ ਆਤਮਾ ਗੁਣਵੰਤੀ ਗੁਣ ਵਿਥਰ ਹੈ, ਉਹ ਗੁਣਾਂ ਦਾ ਵਿਥਾਰ ਕਰੇਗੀ, ਵਿਸਥਾਰ ਕਰੇਗੀ ਆਪਣੇ ਵਾਹਿਗੁਰੂ ਦੇ। ਕਦੀ ਵੀ ਉਹ ਜੀਵ ਆਤਮਾ, ਇਹਦੇ ਅਰਥ ਕਰਾਂਗੇ ਵੀ ਜਿਹੜੀ ਗੁਣਵਾਨ ਇਸਤਰੀ ਹੈ ਨਾ, ਸ਼ਬਦੀ ਅਰਥ ਅੱਖਰੀ ਅਰਥ, ਉਹ ਆਪਣੇ ਸਾਈਂ ਦੇ ਗੁਣਾਂ ਨੂੰ ਸਦਾ ਹੀ ਆਪਣੀ ਰਸਨਾ ਤੋਂ ਬੋਲੇਗੀ ਤੇ ਖੁਸ਼ ਹੋਏਗੀ। ਔਗਣਵੰਤੀ ਝੂਰ, ਔਗਣਵੰਤੀ ਜਿਹੜੀ, ਉਹਨੂੰ ਆਪਣੇ ਪਿਆਰੇ ਵਿੱਚੋਂ, ਆਪਣੇ ਕੰਤ ਵਿੱਚੋਂ ਕੋਈ ਗੁਣ ਨਹੀਂ ਦਿਸਣਾ, ਭਾਵੇਂ ਹੋਵੇ ਵੀ, ਉਹ ਝੁਰਦੀ ਰਹੇਗੀ, ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਉਹ ਨਹੀਂ ਮਿਲਿਆ, ਮੈਨੂੰ ਆਹ ਮਿਲਣਾ ਚਾਹੀਦਾ ਸੀ, ਮੈਨੂੰ ਉਹ ਮਿਲਣਾ ਚਾਹੀਦਾ ਸੀ। ਪਰ ਇਹ ਕਦੀ ਝੁਰਨ ਵਾਲਿਆਂ ਦਾ ਘਰ ਕਦੀ ਨਹੀਂ ਪੂਰਾ ਹੁੰਦਾ, ਜਿੰਨੇ ਮਰਜ਼ੀ ਘਰ ਬਦਲ ਲਓ, ਝੁਰਨ ਵਾਲਿਆਂ ਦੇ ਘਰ ਨਹੀਂ ਪੂਰੇ ਹੁੰਦੇ ਹੁੰਦੇ। ਸੋ ਗੁਰੂ ਸਾਹਿਬ ਕਹਿੰਦੇ, ਔਗਣਵੰਤੀ ਝੂਰ, ਝੂਰ ਦਾ ਅਰਥ ਇੱਥੇ ਹੈ ਝੁਰਦੀ ਰਹਿੰਦੀ ਹੈ, ਪਛਤਾਉਂਦੀ ਰਹਿੰਦੀ ਹੈ, ਉਲਾਮੀ ਦਿੰਦੀ ਰਹਿੰਦੀ ਹੈ ਸਮਾਜ ਨੂੰ, ਆਪਣੇ ਮਾਂ ਬਾਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਆਪ ਨੂੰ, ਕਿ ਮੈਨੂੰ ਕਿਤੇ ਲੜ ਲਾ ਦਿੱਤਾ। ਤੇ ਇਹਦੇ ਹੁਣ ਅਸੀਂ ਭਾਵ ਅਰਥ ਕਰਾਂਗੇ, ਇਹਦੇ ਭਾਵ ਅਰਥ ਨੇ ਵੀ ਗੁਣਵੰਤੀ ਹੈ, ਵਾਹਿਗੁਰੂ ਦੇ ਪਿਆਰਾ ਸਿੱਖ, ਭਗਤ, ਸੰਤ, ਮਹਾਤਮਾ, ਗੁਰਸਿੱਖੜਾ, ਉਹ ਗੁਣਾਂ ਦਾ ਵਿਥਾਰ ਕਿਵੇਂ ਕਰਦਾ, ਉਹ ਆਪਣੇ ਵਾਹਿਗੁਰੂ ਕੰਤ ਦੇ ਸਿਫਤ ਕਰਦਾ ਕਿ ਪਰਮਾਤਮਾ ਤੇਰਾ ਸ਼ੁਕਰ ਹੈ, ਮੈਂ ਜਿਵੇਂ ਤੂੰ ਮੈਨੂੰ ਰੱਖਿਆ, ਜਿੰਨੇ ਚ ਮੈਨੂੰ ਰੱਖਿਆ, ਮੈਂ ਤੇਰੀ ਰਜ਼ਾ ਵਿੱਚ ਰਾਜ਼ੀ ਹਾਂ, ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਤੇਰੇ ਯਾਦ ਵਿੱਚ ਤਾਂ ਹਾਂ, ਤੇਰੇ ਨਾਲ ਤੇ ਹਾਂ। ਜਿਵੇਂ ਸੁਹਾਗਵੰਤੀ ਇਹ ਕਹਿੰਦੀ ਹੈ ਵੀ ਥੋੜਾ ਖਾ ਲਈਏ, ਅਸੀਂ ਔਖੇ ਹੋ ਲਈਏ, ਪਰ ਪਰਿਵਾਰ ਚ ਤਾਂ ਹਾਂ, ਬੈਠੇ ਤੇ ਹਾਂ, ਮਿਲ ਕੇ ਤਾਂ ਬੈਠੇ ਹਾਂ, ਪਰਿਵਾਰ ਵਿੱਚ ਇਸ ਤਰ੍ਹਾਂ ਪਿਆਰ ਹੈ, ਮੁਹੱਬਤ ਹੈ। ਤੇ ਦਤਾਰ ਜੀ ਕਹਿੰਦੇ, ਔਗਣਵੰਤੀ ਭਾਵ ਕੇ ਮਨਮੁਖ, ਔਗਣਵੰਤੀ ਦਾ ਅਰਥ ਹੈ ਭਾਵ ਕੇ ਉਹ ਲੋਕ, ਉਹ ਸਾਕਤ, ਉਹ ਮੂਰਖ ਜਿਹੜੇ ਪਰਮਾਤਮਾ ਦੀ ਪਰਵਾਹ ਨਹੀਂ ਕਰਦੇ, ਸਾਰੇ ਪਦਾਰਥ ਹੋਣ ਦੇ ਬਾਵਜੂਦ ਫਿਰ ਉਲਾਮੇ ਦਿੰਦੇ ਨੇ, ਫਿਰ ਪਰਮਾਤਮਾ ਦੇ ਨਾਲ ਟੁੱਟੇ ਰਹਿਣਾ, ਫਿਰ ਪਰਮਾਤਮਾ ਤੋਂ ਦੂਰੀ ਬਣੀ ਰਹਿਣੀ। ਤੇ ਦਤਾਰ ਜੀ ਕਹਿੰਦੇ, ਐਵੇਂ ਕਿਵੇਂ ਮਹਿਲ ਮਿਲ ਜਾਏ, ਰੱਬ ਦਾ ਘਰ ਮਿਲ ਜਾਏ। ਔਗਣਵੰਤੀ ਝੂਰ, ਜੇ ਲੋੜ ਹੈ ਫਿਰ ਕਾਮਣੀ, ਲੋੜ ਹੈ ਦਾ ਅਰਥ ਹੁੰਦਾ ਮੰਗਣੀ ਹੈ। ਹੇ ਜੀਵ ਆਤਮਾ, ਜੇ ਤੂੰ ਇਹ ਗੱਲ ਮੰਗਣੀ ਹੈ ਨਾ, ਤੇਰੀ ਇੱਛਾ ਹੈ, ਕਾਮਣੀ ਇਸਤਰੀ ਔਰਤ ਗੁਰਸਿੱਖ ਜੀਵ ਆਤਮਾ, ਵਰ ਦਾ ਅਰਥ ਹੈ ਪਤੀ ਪਰਮੇਸ਼ਵਰ ਵਾਹਿਗੁਰੂ, ਜੇ ਜੀਵ ਆਤਮਾ ਤੈਨੂੰ ਪਰਮਾਤਮਾ ਦੀ ਕਾਮਨਾ ਹੈ, ਇੱਛਾ ਹੈ, ਨਾ ਮਿਲੀ ਹੈ ਪਿਰਕੂਰ, ਪਰ ਗੱਲ ਕੀ ਹੈ ਕਿ ਉਹ ਸੱਚਾ ਹੈ, ਸੱਚ ਨੂੰ ਕੂੜ ਨਾਲ ਕਿਵੇਂ ਮਿਲ ਜਾਏਗੀ। ਕੂੜ ਦਾ ਅਰਥ ਹੈ ਝੂਠ, ਕਿ ਤੂੰ ਸੱਚ ਦੇ ਨੂੰ ਮਿਲਣਾ ਹੈ ਪਰ ਤੇਰੇ ਕੋਲ ਹੈ ਝੂਠ, ਝੂਠ ਦੇ ਨਾਲ ਤੂੰ ਕਿਵੇਂ ਮਿਲ ਪਏਗੀ। ਨਹਿ ਮਿਲੀ ਹੈ ਪਿਰਕੂਰ, ਇੱਥੇ ਪਿਰਕੂਰ ਦਾ ਅਰਥ ਪਿਰ ਝੂਠਾ ਨਹੀਂ, ਇੱਥੇ ਕੂੜ ਵੱਖਰਾ ਕਰਨਾ, ਵੀ ਪਿਰ ਨੂੰ ਵਾਹਿਗੁਰੂ ਨੂੰ ਕੂੜ ਨਾਲ ਨਹੀਂ ਮਿਲਿਆ ਜਾ ਸਕਦਾ। ਵਾਹਿਗੁਰੂ ਦਾ ਘਰ ਜਿਹੜਾ ਹੈ, ਦਾਤਾ ਜੀ ਕਹਿੰਦੇ, ਉਹ ਸੱਚਾ ਘਰ ਹੈ, ਸੱਚਾ ਦਰਬਾਰ ਹੈ, ਕੂੜ ਨਾ ਪਾਈ ਹੈ। ਇੱਕ ਥਾਂ ਤੇ ਬਚਨ ਆਉਂਦੇ ਨੇ ਵੀ ਕੂੜ ਨਾਲ ਨਹੀਂ ਪਾਇਆ ਜਾ ਸਕਦਾ, ਝੂਠ ਨਾਲ ਸੱਚ ਨੂੰ ਕਿਵੇਂ ਖਰੀਦ ਲੋਗੇ ਤੁਸੀਂ, ਝੂਠ ਦੇ ਨਾਲ ਝੂਠ ਹੀ ਖਰੀਦਿਆ ਜਾਏਗਾ, ਜਿੰਨਾ ਮਰਜ਼ੀ ਖਰੀਦ ਲਓ। ਇੱਕ ਝੂਠ ਦੇ ਨੂੰ ਸੱਚਾ ਬਣਾਉਣ ਦੇ ਲਈ ਬੰਦਾ ਕਿੰਨੇ ਝੂਠ ਹੋਰ ਖਰੀਦਦਾ ਹੈ, ਕਿੰਨੇ ਝੂਠਾਂ ਦਾ ਹੋਰ ਪਲੰਦਾ ਬੰਨਦਾ, ਇੱਕ ਵੀ ਸੱਚ ਨਹੀਂ ਹੋ ਸਕਦਾ ਉਹਦੇ ਚ, ਕਿਉਂਕਿ ਝੂਠ ਦੇ ਅੰਦਰ ਝੂਠ ਹੀ ਖਰੀਦਿਆ ਜਾ ਸਕਦਾ ਤੇ ਸੱਚ ਸੱਚ ਹੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਨਹਿ ਮਿਲੀਐ ਪਿਰ ਕੂਰ, ਕੂਰ ਨਾਲ ਝੂਠ ਨਾਲ ਨਹੀਂ ਉਹਨੇ ਮਿਲਣਾ, ਨਾ ਬੇੜੀ ਨਾ ਤੁਲਹਾ। ਬੇੜੀ ਦਾ ਅਰਥ ਆਪਾਂ ਸਮਝਦੇ ਹਾਂ ਵੀ ਜਿਹੜੀ ਬੇੜੀ ਪਾਰ ਕਰਾਉਂਦੀ ਹੈ, ਤੁਲਹਾ ਦਾ ਅਰਥ ਵਿਦਵਾਨਾਂ ਨੇ, ਕਿਸੇ ਨੇ ਛੋਟੀ ਬੇੜੀ ਵੀ ਕੀਤਾ, ਕਿਸੇ ਨੇ ਇਉਂ ਕੀਤਾ ਵੀ ਜਿਵੇਂ ਕੋਈ ਨਦੀ ਦੇ ਉੱਤੇ ਰੱਸੇ ਦੇ ਨਾਲ ਲੱਕੜਾਂ ਦਾ ਛੋਟਾ ਜਿਹਾ ਪੁਲ ਬਣਾਇਆ ਜਾਂਦਾ, ਇਹ ਵੀ ਅਰਥ ਕੀਤੇ ਨੇ। ਤੇ ਕਈਆਂ ਨੇ ਅਰਥ ਕੀਤੇ ਨੇ ਵੀ ਕਿਸੇ ਜਿਵੇਂ ਲੱਕੜਾਂ ਦਾ ਇਉਂ ਪੰਡ ਬੰਨ ਕੇ ਰੱਸੇ ਦੇ ਨਾਲ ਬੇੜੀ ਨੁਮਾ ਪਾਣੀ ਵਿੱਚ ਤੈਰਾ ਦੇਣਾ, ਉਹਨੂੰ ਤੁਲਹਾ ਕਿਹਾ ਜਾਂਦਾ, ਭਾਵ ਜਿਹੜਾ ਤਾਰਨ ਦੇ ਵਿੱਚ ਸਹਾਇਤਾ ਕਰੇ, ਬੇੜੀ ਨਾ ਹੋਵੇ
ਪਰ ਜਿਹੜੇ ਲੱਕੜ ਹੋਵੇ ਤਰਨ ਵਿੱਚ ਮਦਦ ਕਰੇ, ਉਹਨੂੰ ਤੁਲਹੜਾ ਤੁਲਹਾ ਵੀ ਕਿਹਾ ਹੈ। ਸੋ ਗੁਰੂ ਸਾਹਿਬ ਕਹਿੰਦੇ ਵੀ ਤੇਰੇ ਕੋਲ ਤੇ ਨਾ ਬੇੜੀ ਹੈ, ਇਹਦਾ ਅਰਥ ਕਰਾਂਗੇ ਨਾ ਤੇ ਸਤਸੰਗਤ ਹੈ ਤੇਰੇ ਕੋਲ, ਕਿ ਸਤਸੰਗਤ ਰੂਪੀ ਬੇੜੇ ਚ ਬਹਿ ਕੇ ਤੂੰ ਤਰ ਜੇ, ਨਾ ਤੁਲਹਾ ਨਾ ਤੇਰੀ ਕੋਈ ਆਪਣੀ ਕਮਾਈ ਹੈ ਵੀ ਤੇਰੇ ਕੋਲ ਆਪਣਾ ਕੋਈ ਸਾਧਨ ਹੈ ਜਿਹਦੇ ਨਾਲ ਤੂੰ ਤਰ ਸਕੇ। ਨਾ ਪਾਈਏ ਫਿਰ ਦੂਰ, ਫਿਰ ਪਰਮਾਤਮਾ ਤੇ ਪਰਲੇ ਕਿਨਾਰੇ ਰਹਿੰਦਾ। ਪਰਲੇ ਕਿਨਾਰੇ ਦਾ ਮਤਲਬ ਹੈ ਫਿਰ ਉੱਥੇ ਦੂਰ ਹੀ ਹੈ ਤੇਰੇ ਤੋਂ, ਤੂੰ ਉਹਨੂੰ ਕਿਵੇਂ ਪਾ ਸਕਣੀ ਹੈ? ਉਹ ਜਾਂ ਉਹ ਇੱਧਰ ਆਏ ਤੇ ਜਾਂ ਤੂੰ ਉੱਧਰ ਜਾ, ਤੇਰੇ ਕੋਲ ਕੋਈ ਸਾਧਨ ਨਹੀਂ। ਫਿਰ ਕਹਿੰਦੇ ਉਹਨੂੰ ਆਵਾਜ਼ਾਂ ਮਾਰ, ਉਹ ਇੱਧਰ ਆ ਜਾਏ। ਉਹ ਕਿਵੇਂ ਆਏਗਾ? ਗੁਣਵੰਤੀ ਗੁਣ ਵਿਥਰ ਹੈ, ਜੇ ਗੁਣਵੰਤੀ ਵਾਹਿਗੁਰੂ ਦੀ ਜੀਵ ਆਤਮਾ ਉਹਦੇ ਗੁਣਾਂ ਨੂੰ ਗਾਏਗੀ। ਪਰਮਾਤਮਾ ਨੂੰ ਪਾਉਣ ਦਾ ਇੱਕੋ ਇੱਕ ਸਾਧਨ ਹੈ, ਪਰਮਾਤਮਾ ਦਾ ਰੂਪ ਹੋਣ ਦਾ ਇੱਕੋ ਇੱਕ ਸਾਧਨ ਹੈ, ਨਿਰਮਲ ਹੋਣ ਦਾ ਇੱਕੋ ਇੱਕ ਢੰਗ ਹੈ ਕਿ ਵਾਹਿਗੁਰੂ ਦੀ ਸੱਚੇ ਹਿਰਦੇ ਨਾਲ ਕੀਰਤੀ ਕਰਨੀ, ਹਿਰਦੇ ਨਾਲ। ਹਾਲਾਂਕਿ ਆਪਾਂ ਕਹਿੰਦੇ ਹਾਂ ਵੀ ਪਾਠ ਪੂਜਾ ਤੇ ਬੜੇ ਲੋਕ ਕਰਦੇ ਨੇ, ਪਾਠ ਪੂਜਾ ਕਰਨੀ, 12 ਮੰਤਰਾਂ ਦਾ ਜਾਪ ਕਰਨਾ ਬੜੇ ਬੜੇ ਹਰ ਧਰਮ ਵਿੱਚ ਕੀਤਾ ਜਾਂਦਾ ਹੈ, ਪਰ ਜਿੰਨਾ ਬੰਦਾ ਬਾਹਰੋਂ ਧਰਮੀ ਦਿਸਦਾ ਉਹਨਾਂ ਅੰਦਰੋਂ ਹੈ ਤੇ ਨਹੀਂ, ਇਹਦਾ ਕਾਰਨ ਕੀ ਹੈ? ਤਿੰਨ ਤਰੀਕੇ ਨੇ ਨਾ, ਜਾਂ ਤੇ ਬੰਦਾ ਕਰਮਾਂ ਰਾਹੀਂ ਆਪਣੇ ਆਪ ਨੂੰ ਵਿਖਾਉਂਦਾ, ਜਿਹੋ ਜਿਹਾ ਕੰਮ ਕਰਦਾ ਉਹੋ ਜਿਹਾ ਉਹਦੀ ਪਛਾਣ ਬਣਦੀ, ਜਾਂ ਬੰਦਾ ਆਪਣੇ ਸ਼ਬਦਾਂ ਨਾਲ ਆਪਣੀ ਪਛਾਣ ਬਣਾਉਂਦਾ ਵੀ ਬੜਾ ਸਿਆਣਾ ਹੈ, ਬੜਾ ਨਿਮਰਤਾ ਵਿੱਚ ਬੋਲਦਾ, ਬੜਾ ਮਿੱਠਾ ਬੋਲਦਾ, ਬੜਾ ਪਿਆਰਾ ਬੋਲਦਾ, ਬੜਾ ਚੰਗਾ ਬੋਲਦਾ। ਤੇ ਤੀਸਰਾ ਹੁੰਦਾ ਬਿਰਤੀ, ਜਿਹੜੀ ਸਭ ਤੋਂ ਮੇਨ ਚੀਜ਼ ਹੈ, ਸੁਭਾਅ, ਜਿਹਨੂੰ ਆਪਾਂ ਬਿਰਤੀ ਕਹਿ ਦਿੰਦੇ ਹਾਂ, ਸੁਭਾਅ ਕਹਿ ਦਿੰਦੇ ਹਾਂ, ਜੋ ਸਾਡੇ ਅੰਦਰ ਵਸਦਾ, ਜਿਹਨੂੰ ਸੰਸਕਾਰਾਂ ਵਿੱਚ ਵਸਦਾ ਕਹਿੰਦੇ, ਜਿਹਨੂੰ ਮਨ ਵਿੱਚ ਵਸਦਾ ਕਹਿੰਦੇ। ਅਸੀਂ ਕੀ ਕਰਨੇ ਆ ਵੀ ਜਾਂ ਕਰਮਾਂ ਰਾਹੀਂ ਤੇ ਜਾਂ ਸ਼ਬਦਾਂ ਰਾਹੀਂ ਚੰਗੇ ਹੋਣਾ ਚਾਹੁੰਦੇ ਹਾਂ। ਕਰਮ ਕੀ? ਵੀ ਮੈਂ ਪਾਠ ਪੂਜਾ ਕਰ ਲਵਾਂ, ਸਰੀਰ ਤੋਂ ਲੱਗਾਂ ਵੀ ਗੁਰਦੁਆਰੇ ਆ ਗਿਆ, ਸੇਵਾ ਵੀ ਕਰਦਾ ਪਿਆ, ਮੰਦਿਰ ਚ ਚਲਾ ਗਿਆ, ਮਸਜਿਦ ਵਿੱਚ ਚਲਾ ਗਿਆ, ਯਾਤਰਾ ਵੀ ਕਰਦਾ ਪਿਆ, ਤੀਰਥਾਂ ਦਾ ਰਟਨ ਵੀ ਕਰਦਾ ਪਿਆ, ਰੋਜ਼ ਜਾ ਰਿਹਾ ਹੈ, ਹਰ ਕੋਈ ਵੀ ਮੱਸਿਆ ਸੰਗਰਾਂਦ ਪੂਰਨਮਾਸ਼ੀ ਨਹੀਂ ਛੱਡਦਾ, ਸਾਰੇ ਦਿਨ ਮਨਾਉਂਦਾ ਪਿਆ, ਤੇ ਬੰਦਾ ਦੂਜਾ ਬੰਦਾ ਵੇਖੇ ਆਖੇ ਬੜਾ ਧਰਮੀ ਹੈ, ਵੀ ਇਹ ਸਾਰੇ ਕਰਮ ਕਰਦਾ ਪਿਆ, ਰੋਜ਼ ਹੀ ਧਰਮ ਦੇ ਦੁਆਰੇ ਤੇ ਜਾ ਰਿਹਾ, ਹਿੰਦੂ ਆਪਣੇ ਸਥਾਨਾਂ ਤੇ ਜਾ ਰਿਹਾ, ਮੁਸਲਮਾਨ ਆਪਣਿਆਂ ਤੇ ਜਾ ਰਿਹਾ, ਸਿੱਖ ਆਪਣੇ ਤੇ ਜਾ ਰਿਹਾ, ਸਰੀਰ ਕਰਕੇ ਤੇ ਫਿਰ ਸ਼ਬਦਾਂ ਰਾਹੀਂ, ਕਿ ਸ਼ਬਦਾਂ ਨਾਲ ਚੰਗਾ ਬੋਲਣਾ, ਧਰਮ ਦੇ ਦੁਆਰੇ ਤੇ ਆ ਕੇ ਜਾਂ ਕਿਤੇ ਵੀ ਜਾਣਾ, ਵੀ ਇਉਂ ਕਿਸੇ ਨੂੰ ਮਹਿਸੂਸ ਨਾ ਹੋਣ ਦੇਣਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੋ ਕਰਮ ਤਾਂ ਸਾਨੂੰ ਸਾਰਿਆਂ ਦੇ ਦਿਸਦੇ ਨੇ ਨਾ, ਕਿ ਧਾਰਮਿਕ ਸਥਾਨਾਂ ਤੇ ਕਿੰਨੀ ਭੀੜ ਲੱਗ ਜਾਂਦੀ, ਜਦੋਂ ਕੋਈ ਸਮਾਗਮ ਹੋਵੇ, ਜਦੋਂ ਕੋਈ ਧਰਮ ਦਾ ਵੱਡਾ ਕਾਰਜ ਹੁੰਦਾ ਹੋਵੇ, ਹਰ ਥਾਂ ਤੇ, ਇੱਕ ਧਰਮ ਦੀ ਗੱਲ ਨਹੀਂ ਮੈਂ ਕਰਦਾ, ਹਰ ਧਰਮ ਵਿੱਚ ਐਸਾ ਹੁੰਦਾ, ਕਿੰਨੇ ਕਿੰਨੇ ਲੋਕਾਂ ਦੀ ਇਕੱਠ ਹੋ ਜਾਂਦਾ। ਪਰ ਅਸੀਂ ਵੇਖੀਏ ਵੀ ਜੇ ਇੰਨੇ ਲੋਕ ਜਿੰਨੇ ਧਰਮ ਦੇ ਸਥਾਨ ਤੇ ਆ ਰਹੇ ਨੇ, ਜੇ ਇੰਨੇ ਲੋਕ ਸਾਰੇ ਹੀ ਧਰਮੀ ਹੋਣ, ਫਿਰ ਸੰਸਾਰ ਦਾ ਭਲਾ ਕਿਉਂ ਨਹੀਂ ਹੁੰਦਾ ਪਿਆ? ਫਿਰ ਸੰਸਾਰ ਵਿੱਚ ਇੰਨਾ ਕੁਝ ਵਾਦ ਵਿਵਾਦ, ਇੰਨੀਆਂ ਬੁਰਿਆਈਆਂ, ਇੰਨੇ ਜ਼ੁਲਮ, ਇੰਨੇ ਅਤਿਆਚਾਰ ਕਿਉਂ ਨੇ? ਕਿਉਂਕਿ ਸਾਰੇ ਲੋਕ ਤਾਂ ਧਰਮ ਦੇ ਦੁਆਰੇ ਤੇ ਬੈਠੇ ਆ ਕੇ ਇਕੱਠੇ ਹੋ ਗਏ ਨੇ, ਧਰਮੀ ਲੱਗਦੇ ਨੇ। ਫਿਰ ਗੱਲਬਾਤ ਕਰਨ ਤੋਂ ਪਤਾ ਲੱਗਦਾ ਹਰ ਬੰਦਾ ਸਿੱਖਿਆ ਦਿੰਦਾ, ਹਰ ਬੰਦਾ ਸਿਆਣੀ ਗੱਲ ਕਰਦਾ ਹੈ, ਫਿਰ ਵੀ ਕੋਈ ਸਮਝ ਨਹੀਂ ਲੱਗਦੀ, ਕਿਉਂਕਿ ਨਾ ਤਾਂ ਸਾਡੇ ਸਰੀਰ ਦੇ ਕੰਮ ਕੀਤਿਆਂ ਸਾਡੀ ਰੱਬ ਨਾਲ ਸਾਂਝ ਪੈਣੀ ਹੈ, ਨਾ ਸਾਡੇ ਜ਼ੁਬਾਨ ਨਾਲ ਮਿੱਠਾ ਬੋਲਣ ਨਾਲ ਵਕਤੀ ਤੌਰ ਤੇ ਅਖੌਤੀ ਤੌਰ ਤੇ ਸਾਡੀ ਰੱਬ ਨਾਲ ਸਾਂਝ ਪੈਣੀ ਹੈ। ਰੱਬ ਨਾਲ ਸਾਂਝ ਪੈਣੀ ਹੈ ਜਦੋਂ ਸਾਡੀ ਬਿਰਤੀ ਮਲੀਨ ਤੋਂ ਨਿਰਮਲ ਹੋ ਜਾਏਗੀ, ਜਦੋਂ ਸਾਡੇ ਸੰਸਕਾਰ ਨਿਰਮਲ ਹੋ ਜਾਣਗੇ, ਤੇ ਉਹ ਕਰਮਾਂ ਨਾਲ ਇਸ ਤਰ੍ਹਾਂ ਨਹੀਂ ਹੋਣੇ, ਬਾਹਰੀ ਸਰੀਰ ਨੂੰ ਹਲਾਣ ਨਾਲ ਨਹੀਂ ਹੋਣੇ ਮਸ਼ੀਨੀ ਤੌਰ ਤੇ, ਉਹ ਕਿਵੇਂ ਹੋਣਗੇ? ਉਹਦੇ ਤੇ ਵਾਰ ਵਾਰ ਵਿਚਾਰ ਕਰਨੀ ਪਏਗੀ, ਵਾਰ ਵਾਰ ਉਹਦੇ ਤੇ ਗਿਆਨ ਦਾ ਪ੍ਰਕਾਸ਼ ਪਾਉਣਾ ਪਏਗਾ, ਵਾਰ ਵਾਰ ਇਹਨੂੰ ਵੇਖਣਾ ਪਏਗਾ ਕਿ ਅਜੇ ਕਿੰਨੀ ਕੁ ਕਮੀ ਹੈ, ਅਜੇ ਕਿੰਨਾ ਕੁ ਮਨ ਡੋਲਦਾ ਹੈ, ਕਿੰਨਾ ਕੁ ਮਨ ਭਟਕਦਾ ਹੈ, ਕਿੰਨਾ ਕੁ ਮਨ ਇਸ ਤਰ੍ਹਾਂ ਕਰਦਾ। ਇਹ ਵਾਰ ਵਾਰ ਆਪਣੀ ਬਿਰਤੀ ਨੂੰ ਵੇਖਣਾ ਪਏਗਾ, ਬਿਰਤੀ ਤੱਕ ਕੌਣ ਜਾਂਦਾ, ਸੁਭਾਅ ਤੱਕ ਕਿਹੜਾ ਜਾਂਦਾ? ਵੀ ਬਾਣੀ ਪੜ੍ਹ ਕੇ, ਸੇਵਾ ਕਰਕੇ, ਪਾਠ ਮੰਤਰ ਕੁਰਾਨ ਪੁਰਾਣ ਵੇਦ ਪੜ੍ਹ ਕੇ ਮੇਰੀ ਬਿਰਤੀ ਵਿੱਚ ਫਰਕ ਪਿਆ ਕੋਈ? ਬਿਰਤੀ ਨਾਲ ਤਾਂ ਅੱਗੇ ਨਾਲੋਂ ਵੀ ਮਲੀਨ ਹੋ ਰਹੀ ਹੈ, ਬਿਰਤੀ ਤਾਂ ਉਦੋਂ ਵੀ ਮਲੀਨ ਹੁੰਦੀ ਜਾ ਰਹੀ, ਦਾ ਮਤਲਬ ਕੀ? ਨਹਿ ਮਿਲੀ ਹੈ, ਨਹਿ ਪਾਈ ਹੈ, ਪਿਰ ਦੂਰ। ਹੇ ਭਾਈ, ਤੇਰੇ ਕੋਲ ਬੇੜਾ ਨਹੀਂ ਹੈ, ਬੇੜੇ ਤੋਂ ਬਿਨਾਂ ਗੱਲਾਂ ਬੇੜੇ ਦੀਆਂ ਕਰੀ ਜਾ ਕਿ ਬੇੜੀ ਬੇੜੀ ਬੇੜੀ, ਕਿਹੜਾ ਬੰਦਾ ਜਿਹਦੇ ਕੋਲ ਬੇੜੀ ਨਾ ਹੋਵੇ ਤੇ ਪਾਣੀ ਚ ਖਲੋਤਾ ਹੋਵੇ ਤੇ ਬੇੜੀ ਬੇੜੀ ਕਹਿ ਉਹ ਤਰ ਜਾਏਗਾ? ਨਹੀਂ ਤਰ ਸਕਦਾ। ਜਿਹਨੂੰ ਭਾਈ ਗੁਰਦਾਸ ਨੇ ਕਿਹਾ ਮੂੰਹ
कौड़ी चीज खा के कौड़ा हो जाए तो कहे खंड खंड खंड है नहीं कोल ना खंड तक जाना है, बस कमा भी मैं खंड खंड ते मुंह मिठा हो जाए, वो कहते इस तरह नहीं मुंह मिठा होता, खंड खानी पैंदी। ठीक है, कहण दे नाल बंदा उद्यमी हो जाएगा, सोच लेगा जा किसे कोई होर सुन ले भी वो तेरे लिए ले आए, पर दाता जी कहते जे बंदा यही सोचे सिर्फ जुबान नाल कमा ते खंड दी मिठास मुंह विच आ जाए, खांड खांड कह जीबो ना स्वाद मिठो आवे, अगन अगन कह सीत ना विनाश है, बंदा ठंड च मरदा होवे ना बालन होवे कोल ना अग होवे ते कह अग दा नाम भुली जाओ, जायो कह भी कोई कागज पेन दे नाल मैं अग बना दिया, चित्रकार तस्वीर बना देंगे ना बालन की तस्वीर बना देन, अग दियां लाटां विखा देन, ते जे कोई बंदा वह तस्वीर लैके कहे भी हुण मैं माइनस डिग्री दे विच जावां बर्फ दे विच ते आ कागज दे उत्ते उकरी होया चित्र अग दा मैनू सेक देगा, असी सारे सियाणे वो चीज सानू सेक देगी, तस्वीर दे उत्ते असी आपां कागज दे उत्ते असी आपां कोई खाण दा भोजन बना लिए, कोई तस्वीर बना लिए खाण दी, फुलका बना लिए जां होर कोई जो मन पौंदी तस्वीर खाण दे पदार्थ आपां बना लिए ते आखी जदों भुख लगेगी इहनूं वेखांगा जां इहनूं चक मार लांगा ते इह मेरी भुख मिटा देगा, नादानी है मूर्खता है। वह तस्वीर सानूं याद दवा सकदी है भी तू खाणा खाणा है तू आ राह ते जाना है, तस्वीर सानू जिम्मे आप कोई परची ते लिख के रख लीए कि आ काम इतने आप करते हाँ, अपन सारिया चीजा आप कागजा ते लिखिया कैलेंडर ते लिखिया ने कि आ करना है, ते जे बंदा लिखिया ही भुल जाए ते उन्हू केड़ा समझाए फिर उन्हू केड़ा याद कराए। सो धर्म के काम जेड़े पाठ पूजा सेवा सिमरन कोई भी काम असी धर्म के ना हेठ करने ये सानू चेते कराने वास्ते है कि तू वाहिगुरु के गुण गा के उदे नाल मिलना है उदे विच समाना है, पर बंदा ओही चीजा मतलब लिख लिख लिखी जा रहा है ते भुल गया, लिखिया है पर भुल गया, फिर बाबा जी कहिंदे लिखे दा की, उस लिखे दा की फायदा, हालांकि लिखण दी गल नू गुरु साहिब जी ने पढ़न नालों भी ज्यादा कहा, गुरु साहब सच्चे पातशाह जी दे एक शब्द एक पंक्ति हुंदी है लिखे बाजो सुरत नाही, भी लिखण तो बिना जे कोई आपां लिखांगे नहीं तो सुरत विच नहीं टिकदा, तां ही आपां कोई भी चीज सानू कोई सुनांदा आपां दवा दवा अपने अजकल नोट्सां ते पा लैने आ जां पहला कापी पेन हुंदा सी बंदा छेती छेती अपने स्लिप ते लिख लैंदा भी मैं विसर ना जाए, लिखे बाजो सुरत नाही, लिखण तो बिना सुरत विच नहीं टिकदा, लिखना पैंदा है, जेड़ी चीज तुहानू बोलिया याद ना हुंदी होवे वार वार उन्हूं पांच सत दस वारी लिखना शुरू कर दिओ वह आहिस्ता ही तुहाडे सुरत विच बह जाएगी। इसे तरह पाठ बाणी सेवा सिमरन जप तप ये बोलना ही नहीं है लिखना है, लिखना कित्थे अपने सुरत विच अपने अंदर बिरती दे उत्ते लिखना, जेड़ी बिरती मैली हुई है उहदे ते साबण मारना, वेड़ा अंदरों कमरा अंदरों गंदा होया होवे ते बंदा बाहर पानी नाल छिट्टे मारदा होवे ते आखे भी अंदरों बदबू नहीं जांदी, क्योंकि जिथे जेड़ी चीज लिबड़ी है उन्हूं साफ कर रहांगे ना पहला, तां ही गल बनेगी। शरीर शरीर रब ने दिता इहदे नाल सेवा करनी करनी है, जुबान रब ने दिती है इहदे नाल बोलना ही बोलना है, पर जिन्हें रब नूं मिलना उहदे अंदर जेड़ा काला पिया है उहदे अंदर बिल्कुल बदबू पिया मारदा है ते गुरु साहिब कहिंदे उहनूं उवें ढकिया है उस नोवे ढक दिता है भी इहदी बदबू ना बाहर जाए ते बाहरों चमका दी है। इहदा मतलब की है आपां किसे होर नूं धोखा नहीं दे रहे, आपां अपने आप नूं धोखा दे रहे हां। गुणवंती गुण वीथरै औगुणवंती झूर, औगुणवंती झुरदी है ते उह मैल नहीं पा सकदी, इही गल गुरु साहिब गुरु अमरदास जी कर रहे ने, बबीहा हे जीव आत्मा हे जग्यासु मन गुणवंती महल पाया, रब दा घर गुणा वालियां नूं मिलना, ते गुण की ने सच संतोख दया धर्म जिन्ने भी दैवी गुण ने जिन्ने भी चंगे गुण ने जिन्हां नूं पढ़िया जांदा है किताबां विच पर अपनाया नहीं जांदा उह चंगे गुण ने, औगुणवंती दूर ते औगुण जिन्ने भी बुरे काम ने सारे औगुण ने, औगुण जिहड़े ने उह सदा मनुख नूं दूरियां दे ही लै दुखी कर दे, उहनां नूं जंजीरां कहियां गुरु साहिब ने बाणी विच कहा भी जिन्ने औगन ने तेते गली जंजीर समझ लिया उन्निया तेरे गल विच जंजीरां पै रही, एक जंजीर नूं तोड़ना ही बड़ा औखा है,
ਤੇ ਜਿੰਨੇ ਤੂੰ ਜੀਵਨ ਵਿੱਚ ਔਗਣ ਕਮਾ ਰਿਹਾ ਸਮਝ ਲੈ ਆਪਣੇ ਮਨ ਨੂੰ ਉਨੀਆਂ ਜੰਜੀਰਾਂ ਨਾਲ ਬੰਨ ਰਿਹਾ ਤੇ ਇਸ ਉਮਰ ਚ ਤੇ ਟੁੱਟਣੀਆਂ ਨੀ। ਜਿਸ ਤਰ੍ਹਾਂ ਹੀ ਰਿਹਾ ਵੀ ਜੰਜੀਰਾਂ ਨਾਲ ਹੀ ਬੰਨੀ ਜਾ ਰਿਹਾ ਆਪਣੇ ਮਨ ਨੂੰ, ਇਸ ਉਮਰ ਇਸ ਸਮੇਂ ਚ ਤੇ ਨਹੀਂ ਟੁੱਟਣੀਆਂ। ਔਗਣਾਂ ਦੀਆਂ ਜੰਜੀਰਾਂ ਜਿਹੜੀਆਂ ਗੁਣਾਂ ਨਾਲ ਗਿਆਨ ਨਾਲ ਟੁੱਟਣੀਆਂ ਨੇ। ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ। ਵੱਡੀ ਗੱਲ ਹੈ, ਗੁਰੂ ਸਾਹਿਬ ਜੀ ਕਿੰਨੀ ਕਿਰਪਾ ਕਰਦੇ ਵੀ ਬਾਹਰੋਂ ਕੁਝ ਨਹੀਂ ਲਿਆਉਣਾ, ਤੇਰੇ ਅੰਦਰ ਹੀ ਵਸਦਾ ਹੈ, ਬਸ ਤੂੰ ਹਨੇਰੇ ਨੂੰ ਹਨੇਰੇ ਤੋਂ ਮੁਕਤ ਹੋ ਜਾ, ਚਾਨਣ ਕਰ। ਜਿਵੇਂ ਕਮਰੇ ਦੇ ਵਿੱਚ ਹੀ ਚੰਗੀ ਚੀਜ਼ ਹੋਵੇ, ਵਧੀਆ ਚੀਜ਼ਾਂ ਪਈਆਂ ਹਨ ਤੇ ਹਨੇਰਾ ਹੈ ਤੇ ਉਹ ਕਿਵੇਂ ਦਿਸੇਗੀ? ਭੈ ਆਏਗਾ, ਡਰ ਆਏਗਾ, ਜਾਂ ਹਨੇਰੇ ਚ ਕਿੰਨਾ ਹੀ ਬੰਦਾ ਆਪਣੇ ਆਪ ਨੂੰ ਸ਼ਿੰਗਾਰ ਲੈ, ਕਿੰਨਾ ਕੁ ਸੋਹਣਾ ਲੱਗੇਗਾ, ਉਹਨੂੰ ਕੁਛ ਵੀ ਨਹੀਂ ਦਿਸਣਾ। ਇਸੇ ਤਰ੍ਹਾਂ ਦਤਾਰ ਜੀ ਕਹਿੰਦੇ ਵੀ ਤੇਰੇ ਅੰਦਰ ਸਾਰਾ ਕੁਝ ਹੀ ਪਿਆ ਹੋਇਆ, ਵਾਹਿਗੁਰੂ ਤੇਰੇ ਅੰਦਰ ਨੇ, ਗੁਣ ਤੇਰੇ ਅੰਦਰ ਨੇ, ਬਾਹਰੋਂ ਨਹੀਂ ਲੈਣੇ, ਕਿਤਿਓਂ ਨਹੀਂ ਲੈਣੇ, ਨਾ ਉਗਣ ਬਾਹਰੋਂ ਲੈਣੇ ਨੇ, ਸਭ ਕੁਝ ਤੇਰੇ ਅੰਦਰ ਹੈ। ਪਰ ਜੇ ਹਨੇਰਾ ਹੋਏਗਾ ਤੇ ਉਹ ਚੰਗੀਆਂ ਚੀਜ਼ਾਂ ਚ ਵੀ ਟੱਕਰਾਂ ਵੱਜਦੀਆਂ ਰਹਿਣਗੀਆਂ, ਤੇ ਜੇ ਚਾਨਣ ਹੋ ਜਾਏਗਾ ਤੇ ਘਰ ਵਿੱਚ ਕਿਤੇ ਕੋਈ ਐਸੀ ਖਤਰਨਾਕ ਚੀਜ਼ ਵੀ ਪਈ ਹੋਵੇ, ਬੰਦਾ ਉਹਦੇ ਤੋਂ ਬਚ ਜਾਂਦਾ ਹੈ। ਭਾਵ ਇਹਦਾ ਇਹ ਕਿ ਜਦੋਂ ਗਿਆਨ ਹੋ ਜਾਏ, ਅੰਦਰ ਪ੍ਰਕਾਸ਼ ਹੋ ਜਾਏ, ਫਿਰ ਮਨੁੱਖ ਅੰਦਰੋਂ ਪਰਮਾਤਮਾ ਨੂੰ ਪਾ ਲੈਂਦਾ ਹੈ, ਅੰਦਰ ਉਹਦੇ ਗੁਣ ਔਗਣ ਸਾਰੇ ਵਸਦੇ। ਇਹਨਾਂ ਨੂੰ ਪਤਾ ਵੀ ਹੁਣ ਜੇ ਮੇਰਾ ਕ੍ਰੋਧ ਹੈ, ਗਿਆਨੀ ਨੂੰ ਪਤਾ ਵੀ ਮੈਂ ਆਪਣਾ ਕ੍ਰੋਧ ਵੀ ਕਿੱਥੇ ਵਰਤਣਾ, ਉਹਨੂੰ ਵੀ ਰਸਤਾ ਬਣਾ ਲੈਂਦਾ। ਉਹਨੂੰ ਪਤਾ ਵੀ ਮੈਂ ਆਪਣਾ ਲੋਭ ਕਿੱਥੇ ਵਰਤਣਾ, ਉਹ ਲੋਭ ਨੂੰ ਜਿਹੜਾ ਹੈ ਉਹ ਪਰਉਪਕਾਰ ਦੀ ਭਾਵਨਾ ਵਿੱਚ ਲਾ ਲੈਂਦਾ। ਉਹ ਇਹਨਾਂ ਇਸ ਗੱਲ ਦੇ ਵਿੱਚ ਲੋਭੀ ਬਣ ਜਾਂਦਾ ਵੀ ਮੈਂ ਦੁਨੀਆਂ ਦਾ ਭਲਾ ਕਿਵੇਂ ਕਰਾਂ, ਦੁਨੀਆਂ ਨੂੰ ਕਿਵੇਂ ਤਾਰਾਂ। ਉਹਦੇ ਅੰਦਰ ਹੰਗਤਾ ਜਿਹੜੀ ਹੁੰਦੀ ਇੰਨੀ ਨਿਰਮਲ ਹੋ ਜਾਂਦੀ, ਉਹ ਸਭ ਨੂੰ ਆਪਣਾ ਰੂਪ, ਆਪਣੀ ਮੈਂ ਇੰਨੀ ਲੰਮੀ ਵੱਡੀ ਪਸਾਰ ਲੈਂਦਾ ਕਿ ਸਾਰੇ ਮੇਰਾ ਹੀ ਰੂਪ ਨੇ, ਸਾਰੇ ਰੱਬ ਦਾ ਰੂਪ ਨੇ। ਉਹਦੇ ਅੰਦਰ ਜਿਹੜੇ ਵਿਸ਼ੇ ਵਿਕਾਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਉਹ ਵੀ ਸਹੀ ਰੂਪ ਵਿੱਚ ਆ ਜਾਂਦੇ ਨੇ, ਜਿਨ੍ਹਾਂ ਨੂੰ ਗਿਆਨ ਹੋ ਗਿਆ। ਪਰ ਦਾਤਾ ਜੀ ਕਹਿੰਦੇ ਕੂਕ ਪਕਾਰ ਨਾ ਹੋ ਵਈ ਨਦਰੀ ਨਦਰ ਨਿਹਾਲ। ਜਿਹੜੇ ਗੁਣਾਂ ਵਾਲੇ ਹੁੰਦੇ ਨੇ ਫਿਰ ਉੱਚੀ ਉੱਚੀ ਟਾਰਾਂ ਨਹੀਂ ਮਾਰਦੇ, ਉਹ ਪੁਕਾਰਦੇ ਨਹੀਂ ਵੀ ਮੈਨੂੰ ਪਰਮਾਤਮਾ ਮਿਲੇ, ਮੈਨੂੰ ਰੱਬ ਮਿਲ ਗਿਆ ਜੀ, ਜਾਂ ਮਿਲਣਾ ਚਾਹੀਦਾ ਹੈ। ਦਾਤਾ ਜੀ ਕਹਿੰਦੇ ਉਹ ਤਾਂ ਸਦਾ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ, ਇੰਨੀ ਕੁ ਨਦਰ ਦੇ ਨਾਲ ਨਿਹਾਲ ਹੋ ਜਾਂਦੇ ਨੇ ਕਿ ਕੂਕ ਪਕਾਰ ਨਾ ਹੋਵੇ। ਉੱਚਾ ਨਹੀਂ ਕੂਕਦੇ, ਉਹ ਉੱਚੀ ਉੱਚੀ ਨਹੀਂ ਆਖਦੇ ਵੀ ਮੈਂ ਪਰਮਾਤਮਾ ਨੂੰ ਮਿਲਣ ਵਾਲਾ, ਵਾਹਿਗੁਰੂ ਨੂੰ ਮਿਲਣ ਵਾਲਾ ਹਾਂ, ਜਾਂ ਪਰਮਾਤਮਾ ਦੀਆਂ ਪੁਕਾਰਾਂ ਜਿਹੜੀਆਂ ਕਰਦੇ ਨੇ ਉਹਨਾਂ ਦੇ ਅੰਦਰ ਹੋ ਸਾਰਾ ਕੁਝ ਅੰਦਰ ਬਹਿ ਜਾਂਦਾ ਹੈ। ਉਹ ਬਾਹਰ ਦੀ ਭਟਕਣਾ, ਬਾਹਰ ਦਾ ਵਿਖਾਵਾ, ਬਾਹਰ ਦਾ ਭੇਖ ਛੱਡ ਦਿੰਦੇ ਨੇ। ਨਾਨਕ ਨਾਮ ਰੱਤੇ, ਜਿਹੜੇ ਨਾਮ ਵਿੱਚ ਰੱਤੇ ਗਏ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਹਿਜੇ ਮਿਲੇ ਨਾਮ ਰੱਤੇ, ਜਿਹੜੇ ਨੇ ਉਹ ਸਹਿਜ ਅਵਸਥਾ ਵਿੱਚ, ਕਾਲ ਵਿੱਚ ਨਹੀਂ, ਸਹਿਜ ਅਵਸਥਾ ਵਿੱਚ ਸ਼ਬਦ ਗੁਰੂ ਕਹਿ ਘਾਲ, ਗੁਰੂ ਦੇ ਸ਼ਬਦ ਨਾਲ ਘਾਲਣਾ ਘਾਲ ਕੇ, ਘਾਲਣਾ ਘਾਲਣੀ ਪੈਂਦੀ ਹੈ, ਸੌਖਾ ਕੰਮ ਨਹੀਂ। ਇਹ ਕਹਿ ਦੇਣਾ ਸੌਖੀ ਗੱਲ ਹੈ ਵੀ ਅੰਦਰ ਪ੍ਰਕਾਸ਼ ਹੋ ਜਾਏ, ਅੰਦਰ ਗੁਣ ਆ ਜਾਣ, ਅੰਦਰੋਂ ਔਗਣ ਤੁਰ ਜਾਣ, ਕਹਿਣਾ ਸੁਣਨਾ ਬਹੁਤ ਸੌਖਾ ਹੈ। ਪਰ ਇਹ ਸ਼ਬਦ ਗੁਰੂ ਕਹਿ ਘਾਲ, ਜਿਵੇਂ ਕਹਿੰਦੇ ਬੰਦੇ ਨੇ ਬੜੀ ਘਾਲ ਕਮਾਈ ਕੀਤੀ ਤਾਂ ਇੱਥੋਂ ਤੱਕ ਪਹੁੰਚਿਆ, ਇਹ ਬੜੀ ਵੱਡੀ ਮੁਸ਼ਕਤ ਹੈ, ਬੜੀ ਵੱਡੀ ਮਿਹਨਤ ਹੈ। ਆਪਣੇ ਅੰਦਰ ਤੇ ਕੰਮ ਕਰਨਾ, ਆਪਣੇ ਅੰਦਰ ਨੂੰ ਸਾਧਣਾ, ਸਰੀਰ ਨੂੰ ਸਾਧਣਾ, ਬੰਦਾ ਸਰੀਰ ਨੂੰ ਸਾਧਦਾ ਹੈ ਨਾ, ਸਰੀਰ ਨੂੰ ਸਵੱਸਥ ਰੱਖਦਾ ਹੈ, ਖੁਰਾਕ ਦਿੰਦਾ ਹੈ, ਇਹਦੀ ਫਿਟਨੈਸ ਦਾ ਕਿੰਨਾ ਧਿਆਨ ਰੱਖਦਾ ਹੈ, ਇਹ ਵੀ ਔਖਾ ਲੱਗਦਾ ਹੈ ਕਈਆਂ ਨੂੰ, ਪਰ ਇਹ ਫਿਰ ਵੀ ਸੌਖਾ ਹੈ। ਅੰਦਰ ਨੂੰ ਇਸ ਤਰ੍ਹਾਂ ਅੰਦਰ ਨੂੰ ਸਾਧਣਾ ਇਹਦੇ ਤੋਂ ਵੀ ਹਜ਼ਾਰਾਂ ਗੁਣਾ ਔਖਾ ਹੈ, ਹਜ਼ਾਰਾਂ ਗੁਣਾ ਔਖਾ ਹੈ। ਇਸ ਕਰਕੇ ਗੁਰਦੇਵ ਜੀ ਕਹਿੰਦੇ ਵੀ ਨਾਮ ਰੱਤੇ, ਜਿਨ੍ਹਾਂ ਨੇ ਆਪਣੇ ਆਪ ਨੂੰ ਨਾਮ ਵਿੱਚ ਰੱਤ ਲਿਆ, ਰੰਗਿਆ ਗਿਆ, ਜਿਨ੍ਹਾਂ ਦਾ ਮਨ ਨਾਮ ਦੇ ਵਿੱਚ ਸਹਿਜੇ ਮਿਲੇ, ਉਹ ਸਹਿਜ ਅਵਸਥਾ ਵਿੱਚ, ਕਾਲ ਵਿੱਚ ਨਹੀਂ, ਕੋਈ ਭੇਖ ਵਿੱਚ ਨਹੀਂ, ਫਿਰ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਕੋਸ਼ਿਸ਼ ਤਾਂ ਬੰਦਾ ਉਸ ਚੀਜ਼ ਦੀ ਕਰਦਾ ਨਾ ਜਿਹਦੇ ਬਾਬਤ ਉਹਨੂੰ ਡਰ ਰਹਿੰਦਾ ਵੀ ਮੈਂ ਖਰੇ ਦੇ ਲਾਇਕ ਹੈਗਾ ਕਿ ਨਹੀਂ ਹੈਗਾ, ਖਰੇ ਮੇਰੇ ਤੱਕ ਇਹ ਚੀਜ਼ ਆਏਗੀ ਕਿ ਨਹੀਂ। ਹਰ ਉਸ ਚੀਜ਼ ਲਈ ਬੰਦਾ ਉਤਾਵਲਾ ਹੁੰਦਾ, ਕੋਸ਼ਿਸ਼ ਕਰਦਾ, ਜਿਹਦੇ ਚ ਉਹਨੂੰ ਲੱਗਦਾ ਵੀ ਸੀਟਾਂ ਸੀਮਤ ਨੇ, ਖਰੇ ਮੇਰੀ ਵਾਰੀ ਆਏਗੀ ਕਿ ਨਹੀਂ, ਕਿਉਂਕਿ ਮੇਰੇ ਕੋਲ ਇੰਨੇ ਗੁਣ ਹੈ ਨਹੀਂ, ਮੇਰੇ ਤੋਂ ਜ਼ਿਆਦਾ ਗੁਣਾਂ ਵਾਲੇ, ਜ਼ਿਆਦਾ ਨੰਬਰਾਂ ਵਾਲੇ ਹੋਣਗੇ। ਫਿਰ ਬੰਦਾ ਕੋਸ਼ਿਸ਼ਾਂ ਕਰਦਾ ਸੱਜਿਓ ਖੱਬਿਓ ਉੱਪਰੋਂ ਥੱਲਿਓ। ਪਰ ਦਾਤਾ ਜੀ ਕਹਿੰਦੇ ਵੀ ਜਿਸ ਘਰ ਦੀ ਗੱਲ ਗੁਰੂਦੇਵ ਜੀ ਕਰਦੇ ਨੇ ਨਾ, ਉਹ ਸਹਿਜ ਅਵਸਥਾ ਦਾ, ਉੱਥੇ ਕਾਲ ਨਹੀਂ, ਉੱਥੇ ਨਹੀਂ ਵੀ ਮੈਂ ਕਈ ਵਾਰੀ ਅਰਜ ਕੀਤਾ ਵੀ ਦੁਨੀਆਂ ਇੱਥੇ ਤੇ ਸਾਡੇ ਸਾਰੀ ਉਮਰ ਆਪਣੀ ਲੈਣਾ ਚ ਲੰਘ ਜਾਂਦੀ, ਇਹਦਾ ਮਤਲਬ ਵੀ ਜਿਹੜਾ ਪਹਿਲਾਂ ਆ ਗਿਆ ਉਹਨੂੰ ਹੀ ਮਿਲਣਾ ਹੈ ਪਹਿਲਾਂ, ਕਿ ਜਿਹੜਾ ਪਹਿਲਾਂ ਆਇਆ ਪਹਿਲਾਂ ਲੈ ਕੇ ਜਾਏਗਾ। ਪਰ ਦਤਾਰ ਪਿਤਾ ਜੀ ਦੇ ਘਰ ਐਸਾ ਨਹੀਂ,
फर्स्ट कम फर्स्ट गो नहीं, इत्थे भावे कोई अखीर च भी आएगा, सारी दुनिया भावे पहला आके बैठी होवे, इत्थे जिहड़ा हो सकदा अखीर च आवे उहदी भावना इन्नी कमाल दी होवे, उहनू पहला निहाल करके गुरु तोर दे ते पहलियां नू फाड़ी कर दे। इत्थे फाड़ी जिहड़े ने उह पहले नंबर ते आ जांदे ने, ते जिहड़े पहले ने उह फाड़ी हो जांदे ने। इह इह गुरु घर दी जां रब दे घर दी धर्म दे घर दी बेद इहनू कोई जाण नहीं सकदा। इत्थे सहज है, काल नहीं, इत्थे सिर्फ इह वी तूं तेरे च क्वालिटी होनी चाहीदी है, तेरा नंबर आना ही आना है। जदों तेरा समा आया, इत्थे कोई सीटां लिमिट दे विच नहीं, सीमित नहीं कि कल नूं हुण अगले साल जां अगले साल। दाता जी कहिंदे इत्थे ते पूरा दे पूर भावें आ जाण, गुरु दे शब्द दी जिन्ना घालना कीती उह प्रवान होणगे। महला तीजा, बाबी हां बेनती करे कर किरपा देहो जी दान। फिर दूसरे श्लोक विच गुरु साहिब कहिंदे वी जिहड़ी गुण दी तुसी गल करदे वी गुणा नाल रब मिलना, मैं तुहाडे अगे बेनती करना, मैनू गुण भी नहीं गाने आउंदे, मैनू नहीं गाना आउंदा कुछ, किरपा करके मैं तेरे अगे बेनती कर लां, तरला करदा, मैनू जी दान अंदर दी खुराक दे, अंदर दा गुण दे, जिहदे नाल मैं भी उहनू गा के जीवन वाला बन जा, रौ वाला बन जा। जल बिन प्यास न उतरै, छुटक जाहे मेरे प्राण, जीव आत्मा बबीहा बोलदा हे वाहिगुरु, नाम रूपी जल तो बिना मेरी ते प्यास नहीं उतरदी पई, मेरी तिख नहीं उतरदी पई, मैं होर सारा कुछ पी रहा पर पानी पीतिया त्रे नहीं उतरदी। कहिंदे जाहे छुटक जाहे मेरे प्राण, छुटक जाहे दा अर्थ है निकल जाणगे। जे वाहिगुरु तू ना मिलिया, तेरा प्यार ना मिलिया, ते मेरे ते प्राण निकल जाने ने। उन्हां प्राणा नूं बचाण वास्ते देहो जी दान, तू मिल ए मेरे लिए जी दान है, तू सुखदाता बेअंत है, गुण गुण दाता निधान, निधान ते निदान, ये दो शब्द ने, ये बहुत घट है नन्ने ते नाल सिहारी नाल, नहीं ते ला नाल, नहीं ते सिहारी नाल ही होंदा, निदान अगे आएगा, एदा मतलब है खजाना। ते जदों दद्दे नाल आ जांदा निदान, एदा मतलब हो जांदा कारण। कहिंदे हे वाहिगुरु तू सुखदाता है, बेअंत है, गुणा का खजाना है, तेरे गुणा च मैनू वो गुण दे दे जिन्हां नाल तू मिल जाए। नानक गुरमुख बख्श ले अंत बेली होए भगवान। जदों वाहिगुरु की कृपा दे नाल गुरु शरण विच आके परमात्मा जी नूं बख्श लैंदा है, तार दिंदा, उहदे तरले सुन के, उहदियां बेनतियां सुन के, फिर वह जिहड़ा है वाहिगुरु की कृपा दे नाल पार हो जांदा है। पर अंत बेली होए भगवान, अंत दा अर्थ है अखीर, तेरे सारे हीले मुक जाण। अखीर जे किते तेरा बेली, बेली दा मतलब है मित्र, बड़ा पुराना शब्द है, मिटदा जा रहा, मुकदा जा रहा है। ते गुरु साहिब जी ने बेली शब्द बड़ा बाणी विच वरत्या कई थावां ते, कि बेली दा मतलब है जेड़ा तेरे हाणदा है, तेरा मित्र है। कहिंदे जिदा बेली जिदा प्यारा गुरु बन गया, उहनू वाहिगुरु आप अंत जेड़ा है बख्श दिंदा है, उह तरला उहदा जोदड़ी उहनू प्रवान हो जांदी है। तन गुरु अमरदास सच्चे पातशाह जी ने इन्हां पावन दो श्लोकां विच कृपा बख्शिश कीती है। पहला श्लोक कि गुणा नाल वाहिगुरु की प्राप्ति हुंदी है, दूसरा श्लोक कि गुण तेरे अपनी समझ विच नहीं आउणे, उहदे लई भी अरदास करनी पैणी है कि मैनूं गुण दे सतगुरु जी कृपा करन। रहिंदी पौड़ी दी विचार आपां कल दे दीवाना विच करांगे। भुल्लां चुक्कां दी खिमा, आओ प्यार सहि सत्कारयोग भाई साहिब भाई सतनाम सिंह जी ਅਤੇ ਉਹਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਗੇ ਸ਼ਿਕਾਇਤਾਂ ਹੀ ਕਰਦੇ ਹਾਂ ਕਿ ਦਾਤਾ ਸਾਨੂੰ ਦਿੱਤਾ ਹੀ ਕੀ ਆ, ਲੈ ਕੇ ਵੀ ਅਸੀਂ ਮੁੱਕਰ ਜਾਂਦੇ ਹਾਂ ਕਿ ਸਾਨੂੰ ਮਿਲਿਆ ਹੀ ਕੁਝ ਨਹੀਂ। ਉਸ ਦਾਤੇ ਨੇ ਇੰਨਾ ਕੁਝ ਬਖਸ਼ਿਆ ਹੈ ਪਰ ਅਸੀਂ ਕਦੇ ਉਹਦਾ ਸ਼ੁਕਰਾਨਾ ਨਹੀਂ ਕੀਤਾ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਲਾਗ ਪਰੇ ਤੇਰੇ ਦਾਨ ਸਿੰਘ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਸਾਡਾ ਚਿੱਤ ਲੱਗ ਗਿਆ, ਅਸੀਂ ਤੈਨੂੰ ਭੁੱਲ ਗਏ, ਦੇਣ ਵਾਲੇ ਨੂੰ ਭੁੱਲ ਗਏ, ਨਹਿ ਚਿੱਤ ਖਸ ਮਾਰੇ। ਇਹ ਦਾਤਾ ਜੀ ਤੁਹਾਨੂੰ ਅਸੀਂ ਕਦੀ ਚੇਤੇ ਹੀ ਨਹੀਂ ਕੀਤਾ ਕਿ ਸਾਨੂੰ ਉਸ ਪਰਮ ਪਿਤਾ ਪਰਮਾਤਮਾ ਨੇ ਇਹ ਸਾਰਾ ਕੁਝ ਬਖਸ਼ਿਆ ਹੈ। ਅਸੀਂ ਸੋਚਦੇ ਹਾਂ ਇਹ ਸਾਡੀ ਮਿਹਨਤ ਹੈ, ਇਹ ਸਾਡੀ ਕਮਾਈ ਹੈ, ਜੋ ਕੁਝ ਅਸੀਂ ਹਾਸਲ ਕੀਤਾ ਹੈ ਇਹ ਸਾਡੇ ਯਤਨ ਨੇ। ਪਰ ਗੁਰੂ ਪਿਆਰਿਓ,

ਅੜ ਪਰਮਾਤਮਾ ਲਾਉਂਦਾ। ਕਈ ਵਾਰੀ ਕਿਸਾਨ ਫਸਲ ਬੀਜਦਾ ਹੈ ਪਰ ਉਹ ਰੁੜ ਜਾਂਦੀ ਹੈ, ਹੜ ਆ ਜਾਂਦੇ ਨੇ, ਸੁੱਕ ਜਾਂਦੀ ਹੈ, ਮੀਂਹ ਨਹੀਂ ਪੈਂਦਾ। ਫਲ ਉਸ ਪਰਮਾਤਮਾ ਨੇ ਲਾਉਣਾ। ਕਿਸਾਨ ਦਾ ਕਰਮ ਸੀ ਬੀਜਣਾ, ਉਹਨੇ ਬੀਜ ਦਿੱਤਾ, ਬੀਜ ਪਾ ਦਿੱਤਾ ਧਰਤੀ ਵਿੱਚ, ਪਰ ਫਲ ਉਸ ਪਰਮ ਪਿਤਾ ਪਰਮਾਤਮਾ ਦੇ ਹੱਥ ਵਿੱਚ ਹੈ। ਪਤਾ ਨਹੀਂ ਉਹਨੇ ਘਰ ਵਿੱਚ ਫਸਲ ਆਉਣ ਦੇਣੀ ਕਿ ਨਹੀਂ ਆਉਣ ਦੇਣੀ। ਉਹ ਮਿਹਰ ਕਰੇ, ਉਹ ਤਰਸ ਕਰੇ, ਉਹਨੂੰ ਚਾਰ ਗੁਣਾ ਫਲ ਵਧੇਰੇ ਲਾ ਦੇਵੇ, ਇਹ ਉਹਦੀ ਮਰਜ਼ੀ ਹੈ। ਗੁਰੂ ਪਿਆਰਿਓ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਉਸ ਦੇਣ ਵਾਲੇ ਨੂੰ ਚੇਤੇ ਕਰਿਆ ਕਰ ਕਿ ਹੇ ਦਾਤਾ ਜੀ, ਤੁਸੀਂ ਮੈਨੂੰ ਬੜਾ ਕੁਝ ਦਿੱਤਾ ਹੈ, ਮੈਂ ਕਿਵੇਂ ਤੇਰਾ ਸ਼ੁਕਰਾਨਾ ਕਰਾਂ। ਮੇਰੇ ਕੋਲ ਲਫ਼ਜ਼ ਨਹੀਂ, ਮੇਰੇ ਕੋਲ ਉਹ ਸ਼ਬਦਾਵਲੀ ਨਹੀਂ ਹੈ, ਮੈਂ ਤੇਰਾ ਸ਼ੁਕਰਾਨਾ ਕਿਵੇਂ ਕਰਾਂ। ਮੇਰੀ ਹੈਸੀਅਤ ਹੀ ਕੁਝ ਨਹੀਂ, ਮੇਰੀ ਔਕਾਤ ਹੀ ਕੁਝ ਨਹੀਂ ਹੈ। ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿੱਤ ਖਸਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਾਵ ਕਾਟ ਨਹਾਰੇ, ਕਹੋ ਨਾਨਕ ਸ਼ਰਨ ਦਿਆਲ ਗੁਰ ਲਿਹੋ ਮੁਗਧ ਉਧਾਰੇ। ਮੈਂ ਤੇਰੀ ਸ਼ਰਨ ਆਇਆ ਮੇਰੇ ਦਾਤਿਆ, ਕਿਰਪਾ ਕਰ ਮੈਂ ਮੂਰਖ ਨੂੰ ਆਪਣੇ ਚਰਨਾਂ ਦੇ ਕਮਲਾਂ ਦੇ ਨਾਲ ਜੋੜ ਕੇ ਇਸ ਭਾਵ ਸਾਗਰ ਤੋਂ ਪਾਰ ਕਰ ਦਿਓ, ਕਰ ਦਿਓ ਰਹਿਮਤ। ਤੇਰਾ ਬਿਰਧ ਹੈ, ਤੇਰਾ ਸੁਭਾਅ ਹੈ, ਜੋ ਸ਼ਰਨ ਆਵੇ ਇਸ ਕੰਠ ਲਾਵੇ। ਆਓ ਕਰੋ ਕਿਰਪਾ, ਮਿਲ ਕਰਕੇ ਗਾਇਨ ਕਰੀਏ, ਫਿਰ ਦਸਰਿਆਂ ਦਾ ਸਮਾਂ ਸਮਾਪਤ ਹੋਵੇਗਾ, ਸਮਾਪਤੀ ਹੋਵੇਗੀ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਸਭ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਏ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋਇ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆਏ ਦੇਖਤੇ ਫਤਿਹ ਬਿਰਧ ਕੀ ਪਾਏ ਪੰਜ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕਿਆਂ ਤੇ ਡਿਬੂੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਰੱਖਾ ਆਪ ਵਾਹਿਗੁਰੂ ਹੈ ਅਕਾਲ ਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰ ਮਾਣਿਓ ਕਿ ਮਾਨ ਨਿਤਾਣਿਓ ਕਿ ਤਾਨ ਲੁਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਜੀ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਦਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਪਾਵਈਆਂ ਸੰਗਤਾਂ ਦੇ ਹਿਰਦੇ ਤੇ ਵਸੋੜਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਅੰਦਰੋਂ ਗੁਰੂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦੇ ਆ ਬਿਰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਜੀ ਦਰ ਘਰ ਦੇ ਸੇਵਕ ਭਾਈ ਮੋਹਿਤ ਅਗਰਵਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਗੁਰੂ ਘਰ ਵਾਸਤੇ $75 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਭਾਈ ਨੀਰੂ ਮੰਜਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਗੁਰੂ ਘਰ ਵਾਸਤੇ ਬਿਰਤ ਮਾਇਆ ਭੇਟਾ ਕਰਦੇ ਸੇਵਕ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਰਿੱਕੀ ਬੈਂਸ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਆ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਰਿੱਕੀ ਬੈਂਸ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਲੰਬੀ ਆਜੂ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਧਰਮ ਗੁਰੂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸ੍ਰੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ

ਸੋਵੈ ਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜਹ ਹਰ ਸਿਮਰਨ ਪਹਿਆ ਤਹ ਉਪਾਦਗਤ ਕੀਨੀ, ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ, ਜਹ ਹਰ ਸਿਮਰਨ ਪਹਿਆ ਤਹ ਉਪਾਦਗਤ ਕੀਨੀ, ਵਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਉੜੀ ਦੀ ਤੀ ਮਹਿਲਾ ਪਹਿਲਾ। ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾਮ ਵਿਚਾਰੋ, ਕਰ ਗਾਵੋ ਸੋਹੇਲਾ, ਸਿਮਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ। ਹਉ ਵਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀਐਨ, ਦੇਖੇ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਵੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਮੇਲ, ਘਰ ਘਰ ਇਹੋ ਪਹੁੰਚਾ, ਸਦਰੇ ਨਿਤ ਪਵਨ ਸੱਜਣ ਹਾਰਾ, ਸਿਮਰੇ ਨਾਨਕ ਛੇ ਦੇ ਅਵਨ ਰਾਗਾ, ਸੰਭਾਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰੂ ਗੁਰੇ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੇ ਚਸੀਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਹਾਂ ਹੋਵਾ, ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਗ, ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ, ਪਵਨ ਚਬਰੋ ਕਰੇ ਸਗਲ ਬਨ ਰਾਏ, ਕੁਲੰਤ ਜੋਤੀ ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਫੇਰੀ ਰਹੋ, ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨਾ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੈ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਭਾਵੇ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਾਨੋ, ਅਣ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਉ ਸਾਕਤ ਹਰ ਰਸ ਸਾਧਨਾ ਜਾਣੇ ਆ, ਤਿਨ ਅੰਤਰ ਹੋਂ ਮੈਂ ਕੰਡਾ ਹੈ, ਜਿਉ ਜਿਉ ਚਲੈ ਚੁਪੈ ਦੁਖ ਪਾਵੇ, ਜਮ ਕਾਲ ਸਹ ਹੈ ਸਿਰ ਡੰਡਾ ਹੈ, ਰਹਾਉ ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭੋ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਵ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈ ਹਾਂ ਖਾੜ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣਾਰੇ, ਮਨ ਗੁਰਮਿਲ ਕਾ ਸਵਾਰੇ, ਰਹਾਉ ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੇ ਇਹੋ ਰਸ ਅਕਸ ਕਥਾ, ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਵਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨੋ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮਾਂਜੈ, ਮੋਕੋ ਕਰ ਸੰਤਨ ਕੀ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮਾਂਗੈ, ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਤੁਧਿਆ ਗਏ ਅਰਦਾਸ।

ਅਰਦਾਸ ਮਿਟ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਇੱਕ ਅਰਦਾਸ ਭਾਟ ਕੀਰਤ ਕੀ

दर्शन पसे गुरु के जन्म मरण दुख हुए सुख।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੈ ਹਰ ਆਰਾਧੀ ਹੈ, ਤਿੱਥੈ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਇਆ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਪਾਵਨ ਤਖਤਾਂ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪਾਵਨ ਅੰਗ 733 ਅਤੇ 34 ਉੱਪਰ ਸੁਭਾਇਮਾਨ ਹਨ। ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨੇ ਪਾਵਨ ਸ਼ਬਦ ਸਤਿਗੁਰਾਂ ਨੇ ਅੱਜ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਜਿਸ ਪਾਵਨ ਸ਼ਬਦ ਦਾ ਇਹ ਉਪਦੇਸ਼ ਹੈ ਕਿ ਨਾਮ ਧਨ, ਹਰੀ ਦਾ ਧਨ, ਪਰਮੇਸ਼ਵਰ ਦੀ ਕੀਰਤੀ ਦਾ ਧਨ, ਇਹੀ ਅਸਲ ਕਮਾਈ ਹੈ, ਅਸਲ ਪੂੰਜੀ ਹੈ, ਜੋ ਹਾਲਤ ਅਤੇ ਪਲਤ ਵਿੱਚ, ਲੋਕ ਤੇ ਪਰਲੋਕ ਵਿੱਚ ਸਦਾ ਜੀਵ ਨੂੰ ਇੱਜ਼ਤ ਬਖਸ਼ਿਸ਼ ਕਰਦੀ ਹੈ। ਸਦਾ ਜੀਵ ਦੀ ਇਹ ਪੂੰਜੀ, ਇਹ ਦੌਲਤ ਸਹਾਈ ਹੁੰਦੀ ਹੈ। ਇਹਦੇ ਤੋਂ ਛੁੱਟ ਹੋਰ ਜਿਤਨਾ ਧਨ ਪਦਾਰਥ ਹਨ, ਉਹ ਵਿਖਿਆ ਦੇ ਨਾਲ, ਵਿਕਾਰਾਂ ਨਾਲ, ਪਾਪਾਂ ਨਾਲ, ਬੁਰਿਆਈਆਂ ਨਾਲ ਇਕੱਠਾ ਕੀਤਾ ਜਾਂਦਾ ਹੈ ਅਤੇ ਉਹਦੀ ਇਕੱਤਰ ਹੋਣ ਤੋਂ ਬਾਅਦ ਉਹ ਦੁੱਖ ਦਿੰਦਾ ਹੈ, ਪੀੜਾ ਦਿੰਦਾ ਹੈ ਅਤੇ ਕਦੀ ਵੀ ਮਨੁੱਖ ਦੇ ਜੀਵ ਦੇ ਨਾਲ ਨਹੀਂ ਜਾਂਦਾ। ਇਸ ਕਰਕੇ ਨਾਮ ਰੂਪੀ ਧਨ ਹੀ ਜੋ ਗੁਰੂ ਕਿਰਪਾ ਤੋਂ ਪ੍ਰਾਪਤ ਹੁੰਦਾ ਹੈ, ਉਹ ਸੱਚਾ ਹੈ, ਸਦੀਵੀ ਹੈ। ਉਹਦੇ ਨਾਲ ਹੀ ਅੰਦਰ ਦੀ ਖੁਸ਼ੀ, ਅੰਦਰ ਦਾ ਖੇੜਾ ਪ੍ਰਾਪਤ ਹੁੰਦਾ ਹੈ। ਬਾਕੀ ਧਨ ਅੰਦਰ ਨੂੰ ਭੈ ਦੇਣ ਵਾਲੇ, ਸਵਾਰਥ ਦੇਣ ਵਾਲੇ, ਡਰ ਦੇਣ ਵਾਲੇ ਹੁੰਦੇ ਨੇ ਅਤੇ ਲੋਕ ਪ੍ਰਲੋਕ ਵਿਗਾੜਨ ਵਾਲੇ ਹੁੰਦੇ ਨੇ। ਇਹ ਗੁਰੂ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਉਪਦੇਸ਼ ਦਿੱਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ।

ਨਾਲ ਪਛਾਨੂ ਜਹਿ ਮਹਾਂ ਭਿਆਨ ਤਪਤ ਭੁਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਾ ਤ੍ਰਿਕਾ ਮਨ ਤੁਝ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੂ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਥਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਭੋਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਤਾਓ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੂਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮ ਤਪ੍ਰਾਨ ਕਨਕ ਸਵ ਹੈ ਵਰ ਭੂਮਦਾ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਸਰੀਰ ਕਟਾਵੈ ਤਾਉ ਭੀ ਹਮੈ ਮੈ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਵਾਹੀ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਨ ਮਨ ਤੇ ਉੱਟੈ ਸੋਚ ਕਰੈ ਦਿਨ ਸਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਭਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਨਿਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨੀ ਬੁੱਝੈ ਕੋਟ ਪਾਵ ਦਰਗਹਿ ਨਹੀਂ ਸਿੱਝੈ ਛੂਟ ਸੁਨਾਯੂ ਪੈ ਆਲੂ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸੁਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾ ਕੈ ਬਲ ਬਲ ਜਾਸਾ ਸਗਲ ਪੁਰਖ ਮੈ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਇ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਤਾਵੇ ਕੋ ਨਵ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵ ਉਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੂ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਨ

ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਇ ਛੰਦ ਤਵਾ ਪ੍ਰਸਾਦ। ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹੇ। ਜੈ ਕੋਟ ਇੰਦ੍ਰ ਇੰਦ੍ਰਾਣ ਸਾਹੂ ਸਹਾਣ ਗਣਿ, ਜੈ ਤ੍ਰਿਭਵਨ ਮਹੀਪ ਸੁਰ ਨਰ ਆਸੁਰ ਨੇਤ ਨੇਤ ਬਨ ਤ੍ਰਿਣ ਕਾਹਕ, ਤਵਾ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਬ੍ਰਯਾਤ ਛੰਦ। ਨਮਸਤਵੰਗ ਅਕਾਲੇ, ਨਮਸਤਵੰਗ ਕ੍ਰਿਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਥਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਪ੍ਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਭਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਯਾਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਅਭੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭਾਉਨੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੰਗ ਅਭਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬ ਤੰਦੇ, ਨਮੋ ਸਤ ਅਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝਾਂਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਪੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਪਹੁਣੇ, ਅਨੰਗੀ ਅਨਾਥੇ, ਨਰਸੰਗੀ ਪ੍ਰਮਾਥੇ, ਨਮੋ ਭਾਨ ਪਹਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਪਹਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਬੇਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ,
ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੁਗ ਵੇ ਸੁਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ ਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੰ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਦ ਕਰਤਾ ਅਦੋ ਉਰਦ ਅਰਧੰ ਅਗੰ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਯਾਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤ ਪਰਾਜੀ ਸਮਸਤ ਅਸ਼ਤਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਆਪੇਸ਼ ਹੈ ਭੁਜੰਗ ਪ੍ਰਯਾਤ ਛੰਦ ਅਬਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪਰੀਤੇ ਨਮੋ ਰੋਗ ਰੋਗੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿਧੰ ਨਿਵਾਸੀ ਚਰਪਟ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰਵਾਲ ਛੰਦ ਤਵਾ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੂਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੂਨ ਕਾਲ ਯਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੂਨ ਆਦਿ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤ੍ਰ ਤਤ੍ਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬਮਾਨ ਸਰਬਤ੍ਰ ਮਾਨ ਸਦਾਇਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਆਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਿਹੇ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ ਲੋਕ ਚਾਉਦਾ ਹੈ ਕੇ ਬਿਖੈ ਜਗ ਜਾਪਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬਿਸਵ ਰਚਿਓ ਸੁਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ਼ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਆਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਾਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਪਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਈ ਵਹੁ ਚਿਤ ਮਧੁਭਾਰ ਛੰਦ ਤੁਆ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜ ਪਹਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦ੍ਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੂਤ ਪ੍ਰਚੰਡ ਮਿਤ ਗਤ ਆਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਡਿਆ ਅੰਡੰਡ ਬਾਡਿਆ ਚਾਚਰੀ ਛੰਦ ਤੋਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀਅੰ ਕਰੀਅੰ ਨਿਰਨਾਮੇ ਆਕਾਮੇ
ਭੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਜਾਚਰੀ ਛੰਦ ਨਾ ਸਤ੍ਰੈ ਨਾ ਮਿੱਤ੍ਰੈ ਨਾ ਭਰਮੰ ਨਾ ਪਿੱਤ੍ਰੈ ਨਾ ਕਰਮੰ ਨਾ ਕਾਏ ਆਜਨਮੰ ਆਜਾਏ ਨਾ ਚਿੱਤ੍ਰੈ ਨਾ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥੀਸੈ ਆਦੀਸੈ ਆਦ੍ਰਿਸੈ ਆਕ੍ਰਿਸੈ ਭਗਵਤੀ ਛੰਦ ਤਵਾ ਪ੍ਰਸਾਦ ਕਾਥਤੇ ਕੇ ਆਸ਼ੇ ਜ ਦਿਸੈ ਕੇ ਆ ਭੇਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭੇਜ ਲੋਕੈ ਕੇ ਆ ਦੇਤ ਸੋਕੈ ਕੇ ਅਵਧੂਤ ਵਰਣੈ ਕੇ ਬੇਭੂਤ ਕਰਨੈ ਕੇ ਰਾਜੰ ਪ੍ਰਭਾਹੈ ਕੇ ਧਰਮੰ ਤੁਜਾ ਹੈ ਕੇ ਆ ਸੋਕ ਵਰਣੈ ਕੇ ਸਰਬਾ ਅਪਹਰਣੈ ਕੇ ਜਗਤੰ ਕਿਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਆਪੇਵ ਹੈ ਕੇ ਚਿਤਰੰਗ ਬਹੀਨੇ ਕੇ ਏਕ ਹੈ ਆਦੀਨੈ ਕੇ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕੇ ਪਾਕ ਬੇਵੈਬ ਹੈ ਕੇ ਗੈਬੁਲ ਗੈਬ ਹੈ ਕੇ ਆਪ ਬੁਲ ਗੁਨਾ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਦਹਿੰਦ ਹੈ ਕੇ ਰਾਜ਼ਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਹੈ ਕੇ ਸਰਬਤਰ ਪਾਉਣਾ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਕਾਲਾ ਹੈ ਕੇ ਸਰਬਤਰ ਪਾਲਾ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੋਖ ਹੈ ਕੇ ਸਰਬਤਰ ਪੋਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨਿਆ ਹੈ ਸਦੈਵੰ ਪ੍ਰਧਾਨਿਆ ਹੈ ਕੇ ਸਰਬਤਰ ਜਾਪਿਆ ਹੈ ਕੇ ਸਰਬਤਰ ਥਾਪਿਆ ਹੈ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਾਨਾ ਹੈ ਕੇ ਸਰਬਤਰ ਇੰਦਰਾ ਹੈ ਕੇ ਸਰਬਤਰ ਚੰਦਰਾ ਹੈ ਕੇ ਸਰਬੰ ਕਲੀਮੇ ਕੇ ਪਰਮੰ ਫਾਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਅਲ ਵਜੂ ਹੈ ਤਮਾਮਲ ਰਜੂ ਹੈ ਹਮੇਸੁਲ ਸਲਾਮੈ ਇਸਲੀ ਖਤਮ ਉਦਾਮੈ ਗਨੀਮਲ ਸਿਕਸਤਾ ਗਰੀਬ ਉਲ ਪਰਸਤਾ ਬਿਲੰਦੁਲ ਮਕਾਨੈ ਜ਼ਮੀਨ ਅਲ ਜ਼ਮਾਨੈ ਤਮੀਜੁਲ ਤਮਾਮੈ ਰਜੂ ਅਲ ਨਿਧਾਨੈ ਹਰੀਫਲ ਅਜੀਮੈ ਰਜ਼ਾਇਕ ਯਕੀਨੈ ਹਨੀਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ਼ੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਆਗਾਧ ਹੈ ਅਨੂਪ ਹੈ ਓਂ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਦ੍ਰਕਾਮੇ ਤ੍ਰਿਵਰਗੰ ਦ੍ਰਬਾਦੇ ਅਗੰਜੇ ਅਗਾਦੇ ਸੁਭੰ ਸਰਬ ਪਹਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕੇ ਨਰਕੰ ਪ੍ਰਣਾਸ ਹੈ ਪ੍ਰਿਥੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾ ਹੈ ਅਗਾ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤਵਾ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤ੍ਰੈ ਨਾ ਮਿੱਤ੍ਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਆਜਾਇ ਹੈ ਅਜਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ
ਕੇ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ ਕਿ ਰੋਜ਼ੀ ਦਿਹੰਦ ਹੈ ਕਿ ਰਾਜ਼ਕ ਰਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕੀ ਰਾਹ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜ਼ੀਜ਼ ਹੈ ਪਰਮ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਬਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧੁਭਾਰ ਛੰਦ ਤੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੋਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨ ਸ਼ੇਜ ਅੰਗ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਆਜਾਨ ਬਾਹੋ ਏਕੈ ਸਦਾਹੋ ਓ ਅੰਕਾਰ ਆਦ ਕਥਨੀ ਅਨਾਦ ਕਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚੇਤ ਚਰਨ ਨਾਮ ਅਨਸ਼ੇ ਜੁਗਾਤ ਆ ਜੇ ਜੇ ਨ ਬਾਤ ਅਨ ਝਾਂ ਜੁਗਾਤ ਅਨ ਰਾਜ ਬਾਤ ਅਨ ਟੁੱਟ ਭੰਡਾਰ ਅਨ ਠੱਠ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੋ ਪ੍ਰਸਾਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਹਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋਹਿਥ ਚਾਵਰ ਤਾਕਤ ਛਤਰ ਦੇ ਮਾਲਿਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੇ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀ

ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ। ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ, ਆਪ ਜੀ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮੱਤ ਬਖਸ਼ਿਸ਼ ਕਰਨੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤੂ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਆਈ ਹੋਈ ਦਰ ਸੰਗਤ ਦੀ ਮਹਾਰਾਜ ਜੀ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਹ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ। ਦਾਰਾਈਆਂ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲਿਖੇ ਲਾਓ, ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਮਹਾਰਾਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜੀ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ, ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ, ਬਾਣੀ ਤੇ ਬਾਣੀ ਦਾ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰਲਾ ਲੈਣਾ ਮਹਾਰਾਜੀ। ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਸ਼ਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜੀ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਖਾਰੇ।

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਆਪਣੇ ਪਾਵਨ ਚਰਨ ਕਮਲੇ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹਾ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖ।

ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣ ਆਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚ ਹੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਹਉਂ ਵਿੱਚ ਮਾਇਆ ਹਉਂ ਵਿੱਚ ਛਾਇਆ ਹਉਂ ਮੈਂ ਕਰ ਕਰ ਜੰਤੋ ਪਾਇਆ ਹਉ ਮੈਂ ਬੁਝੇ ਤਾਂਦਰ ਸੂਜੇ ਗਿਆਨ ਵਿਹੂਣਾ ਕਥ ਕਥ ਲੁਜੇ।

ਪੌੜੀ ਸੱਚਾ ਸਾਹਿਬ ਏਕ ਤੁਝਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ

ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਗ ਵਿਚਾਰੰ ਗਲਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਕ ਪਾਟੰ।

ਪਰ ਮੁਸਲਮਾਨ ਜੋ ਗੁਰੂ ਪਿਆਰੇ ਖੁਲਸਵਾਰੇ ਖਾਲਸਾ ਜੀਓ, ਬੜੇ ਪਿਆਰ ਸਹਿਤ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤਮਈ ਬਾਣੀ ਨਾਲ ਜੁੜ ਬੈਠੇ ਹੋ। ਗਰੀਬ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਗਾਵਿਆ ਸੁਣਿਆ ਸਫਲਾ ਹੋਵੇ। ਆਓ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ। ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀਆਂ ਨੂੰ ਮੁੱਖ ਵਾਕ ਦੀ ਵਿਚਾਰ ਸਰਵਣ ਕਰਾਉਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ਦ ਹੋਏ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਮਣ ਕਮਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕੂੰ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰੱਖ ਮੇਰੇ ਸਾਹਿਬੋ ਮੈਂ ਤੁਝ ਬਿਨ ਅਵਰ ਨ ਕੋਈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹੀ ਮਹੱਲਾ ਚੌਥਾ ਜਿੱਥਾ ਹਰ ਆਰਾਧਿਆ ਤਥਾ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸਾਇ ਹੋਰਤ ਬਿਧ ਲਿਆ ਨ ਜਾਈ ਜਿੱਥਾ ਹਰ ਆਰਾਧਿਆ ਤਥਾ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸਾ ਹੋਰਤ ਬਿਧ ਲਿਆ ਨਾ ਜਾਈ ਹਰ ਧਨ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਓ ਸਤ ਸੰਗਤੀ ਸੰਗ ਹਰ ਧਨ ਖਟਿਆ ਹੋਰ ਥੈ ਹੋਰਤ ਉਪਾਏ ਹਰ ਧਨ ਕੁਤੈ ਨ ਪਾਈ ਹਰ ਰਤਨਾ ਕਾ ਵਾਪਾਰੀਆ ਹਰ ਰਤਨ ਧਨ ਵਿਹਾਜੇ ਕੱਚੈ ਕੇ ਵਾਪਾਰੀਐ ਵਾਕ ਹਰ ਧਨ ਲਿਆ ਨ ਜਾਈ ਹਰ ਧਨ ਰਤਨ ਜਵੇਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇਲੈ ਵਤੈ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੈ ਨਿਖੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਧਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੱਕਾ ਨੇੜ ਨ ਆਵਈ ਜਮ ਜਾਗਾਤੀ ਡੰਡ ਨਾ ਲਗਾਈ ਸਾਕਤੀ ਪਾਪ ਕਰਕੇ ਬਿਖਿਆ ਧਨ ਸੰਚਿਆ ਤਿਨ ਇੱਕ ਵਿਖ ਨਾਲ ਨ ਜਾਈ ਹਲਤੈ ਵਿੱਚ ਸਾਕਤ ਦੁਹੇਲੇ ਭਏ ਹੱਥ ਛੁੜਕ ਗਿਆ ਅੱਗੈ ਪਲਤ ਸਾਕਤ ਹਰ ਦਰਗਾਹ ਢੋਈ ਨ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤ ਹੋ
जिस नौ दे सो हर धन लद चलाई, इस हर धनै का टोटा कदे न आवई, जन नानक को गुर सो जी पाई, इस हर धनै का टोटा कदे न आवई, जन नानक को गुर सो जी पाई। वाहिगुरु जी का खालसा, वाहिगुरु जी की फतेह। जुग हो जुग अटल, तन तन। साहिब श्री गुरु ग्रंथ साहिब महाराज जी की पावन हजूरी अंदर जुड़ बैठी अति सन्मान योग सत्कार योग साध संगत जीओ, वड्डियां भागां वाले हो, रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उदम करदे हो। अज भी सतगुरां बख्शिश कीती सुभाग समा सतगुरां दी मेहरामत सदका सानू सारिआं नूं सत संगत विच जुड़न दा नसीब होया। हुणे आप जी ने गुरु घर दे हाजूरी कीर्तनीए सत्कारयोग भाई साहिब भाई सतनाम सिंह जी गुरदासपुर वाले, उन्हां दी रसना तो संपूर्ण आसा की वार दे शब्द कीर्तन सरवण कीते ने समा होया। इस पावन अस्थान ते धन गुरु ग्रंथ साहिब महाराज जी दी मुखवाओ दी बाणी दी विचार दा अज अमृत वेले मेरे सतगुरां ने इस पावन अस्थान ते प्रकाशमान होके जो सानू हुक्म दी दात बख्शिश कीती है ओ पावन हुक्म धन गुरु रामदास महाराज दीन दुनिया दे मालक सच्चे पातशाह उन्हां दी रसना तो उचारण कीता होया ए पावन शब्द राग सूही धन गुरु ग्रंथ साहिब महाराज जी दे 733 ਅਤੇ 34 ਅੰਕ ਤੇ ਸਵਾਏ ਮਾਨ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਲੰਬੇਰੇ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਰਾਗ ਦਾ ਇਹ ਸ਼ਬਦ ਹੈ ਰਹਾਉ ਦੀ ਪੰਕਤੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਹਰ ਧਨ ਸੰਚਿਐ ਭਾਈ, ਸੰਚਿਐ ਦੇ ਅਰਥਾਂ ਦਾ ਇਕੱਠਾ ਕਰਨਾ। ਹਰ ਦੇ ਅਰਥ ਨੇ ਪਰਮਾਤਮਾ, ਧਨ ਦੇ ਅਰਥ ਨੇ ਪਰਮਾਤਮਾ ਦਾ ਨਾਮ। ਨਾਮ ਰੂਪੀ ਧਨ ਹੇ ਭਾਈ ਇਹ ਸਜਣਾ ਇਕੱਠਾ ਕਰਿਆ ਕਰੋ। ਜੇ ਹਲਤ ਪਲਤ ਹਰ ਹੋਏ ਸਹਾਇ, ਇਹ ਨਾਮ ਦਾ ਧਨ ਐਸਾ ਹੈ ਲੋਕ ਵਿੱਚ ਵੀ ਸਾਡੀ ਸਖਾਈ, ਸਖਾਈ ਦੇ ਅਰਥ ਨੇ ਸਖਾ ਮਿੱਤਰ, ਮਿੱਤਰ ਦੇ ਅਰਥ ਨੇ ਸਹਾਇਤਾ ਕਰਨ ਵਾਲਾ। ਇਹ ਨਾਮ ਦਾ ਧਨ ਜਿਹੜਾ ਹੈ ਨਾ, ਇਹ ਲੋਕ ਵਿੱਚ ਵੀ ਸਾਡੀ ਸਹਾਇਤਾ ਕਰਦਾ ਹੈ ਤੇ ਪਰਲੋਕ ਵਿੱਚ ਵੀ ਸਹਾਇਤਾ ਕਰਦਾ। ਸ਼ਬਦ ਲੰਬੇਰਾ ਮੇਰੇ ਮਨ ਵਿੱਚ ਇੱਕ ਵਾਰੀ ਵਿਚਾਰ ਆਈ ਵੀ ਆਪਾਂ ਸਾਰੇ ਸ਼ਬਦ ਇੱਕ ਵਾਰੀ ਅੱਖਰੀ ਅਰਥ ਜੋ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਕੀਤੇ ਨੇ ਉਹ ਥੋੜ੍ਹੇ ਜਿਹੇ ਕਰ ਲਈਏ। ਅਖੀਰ ਵਿੱਚ ਜਿੰਨਾ ਕੁ ਸਮਾਂ ਬਚਿਆ ਉਹ ਹੋਰ ਇੱਕ ਦੋ ਪ੍ਰਮਾਣ ਆਪ ਸੰਗਤਾਂ ਨਾਲ ਸਾਂਝੇ ਕਰਾਂ। ਪਹਿਲੀ ਪੰਕਤੀ ਮਹਾਰਾਜ ਜੀ ਨੇ ਇੱਥੋਂ ਆਰੰਭ ਕੀਤੀ, ਜਿੱਤ ਹੈ ਹਰ ਆਰਾਧੀਏ। ਹਰ ਦੇ ਅਰਥ ਨੇ ਪਰਮਾਤਮਾ, ਆਰਾਧੀਏ ਦੇ ਅਰਥ ਨੇ ਆਰਾਧਨਾ ਯਾਦ ਕਰਨਾ। ਉਹ ਪਰਮਾਤਮਾ ਜਿਹੜਾ ਸਾਰਿਆਂ ਨੂੰ ਬਣਾਉਣ ਵਾਲਾ, ਪੈਦਾ ਕਰਨ ਵਾਲਾ, ਹਰੇ ਪਰਮਾਤਮਾ ਜਿਹਦੇ ਬਾਰੇ ਮਹਾਰਾਜ ਜੀ ਕਹਿੰਦੇ ਏਕ ਪਿਤਾ ਏਕ ਸਕੇਹ ਮੁਬਾਰਕ ਤੂੰ ਮੇਰਾ ਗੁਰ ਹੈ। ਉਹ ਜਿਹੜਾ ਇੱਕ ਪਰਮਾਤਮਾ ਹੈ ਨਾ, ਉਹਨੂੰ ਜਿੱਥੇ ਵੀ ਕੋਈ ਆਰਾਧਾ ਹੈ ਨਾ ਯਾਦ ਕਰਦਾ ਹੈ, ਤਿੱਥੇ ਹਰ ਮਿੱਤ ਸਹਾਇ। ਉਹ ਪਰਮਾਤਮਾ ਐਸਾ ਮਿੱਤਰ ਹੈ ਵੀ ਉੱਥੇ ਸਾਡੀ ਸਹਾਇਤਾ ਕਰਨ ਵਾਸਤੇ ਪਹੁੰਚ ਜਾਂਦਾ। ਗੁਰ ਕਿਰਪਾ ਤੇ ਹਰ ਮਨ ਵਸੇ, ਅੱਖਰੀ ਅਰਥ ਕਰ ਲਈ। ਪੁੱਛਿਆ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਉਹ ਹਰੀ ਮਿੱਤਰ ਜਿਹੜਾ ਹੈ ਉਹਦੇ ਨਾਲ ਸਾਡੀ ਸਾਂਝ ਕਿਵੇਂ ਬਣੇ?
ਕਿਵੇਂ ਸਾਡਾ ਮਿੱਤਰ ਬਣੇ, ਕਿਵੇਂ ਸਾਡੇ ਹਿਰਦੇ ਵਿੱਚ ਵਸੇ, ਮਦਦ ਕਰਨ ਵਾਲਾ ਬਣੇ। ਮਹਾਰਾਜ ਜੀ ਕਹਿੰਦੇ ਨੇ ਗੁਰ ਕਿਰਪਾ ਤੇ ਆਪਣੀ ਮੱਤ ਨਾਲ ਨਹੀਂ, ਹੋਰ ਕਿਸੇ ਢੰਗ ਤਰੀਕੇ ਨਾਲ ਨਹੀਂ, ਗੁਰੂ ਦੀ ਕਿਰਪਾ ਦੇ ਨਾਲ ਹਰ ਮਨ ਵਸੇ। ਉਸ ਹਰੀ ਦੇ ਨਾਮ ਨੇ ਤੇਰੇ ਮਨ ਵਿੱਚ ਵਸਣਾ, ਹੋਰ ਤਾਂ ਬਿੱਦ ਲਿਆ ਨਾ ਜਾਏ। ਹੋਰਤ ਦੇ ਅਰਥ ਨੇ ਹੋਰ, ਬਿੱਦ ਕਹਿੰਦੇ ਨੇ ਢੰਗ ਨਾਲ, ਯਤਨਾਂ ਨਾਲ, ਤਰੀਕਿਆਂ ਨਾਲ, ਹੋਰ ਕਿਸੇ ਤਰੀਕੇ ਦੇ ਨਾਲ, ਚਤਰਾਈਆਂ ਦੇ ਨਾਲ, ਚਲਾਕੀਆਂ ਦੇ ਨਾਲ ਉਸ ਪਰਮਾਤਮਾ ਦੇ ਨਾਮ ਦੀ ਸਾਨੂੰ ਪ੍ਰਾਪਤੀ ਨਹੀਂ ਹੋ ਸਕਦੀ। ਕੇਵਲ ਇੱਕ ਗੁਰੂ ਹੈ ਜਿਹੜਾ ਆਪ ਪਰਮਾਤਮਾ ਦੇ ਨਾਮ ਨੂੰ ਜਪਿਆ ਜਿਹਨੇ, ਤੇ ਉਹ ਸਾਡੇ ਹਿਰਦੇ ਵਿੱਚ ਪੱਕਾ ਕਰ ਸਕਦਾ। ਤੁਸੀਂ ਕਈ ਵਾਰੀ ਸਵਾਲ ਕਰੋਗੇ ਵੀ ਚਲੋ ਸਿੱਖ ਤੇ ਨਾਮ ਜਪਦਾ ਹੈ, ਗੁਰੂ ਵੀ ਨਾਮ ਜਪਦਾ ਹੈ? ਬਿਲਕੁਲ ਗੁਰਮੁਖ, ਗੁਰੂ ਨੇ ਜੇ ਸਾਨੂੰ ਜਪਣ ਵਾਸਤੇ ਕਿਹਾ ਨਾ ਵੀ ਸਿੱਖਾ ਜਪਿਆ ਕਰ, ਪਹਿਲਾਂ ਉਹਨੇ ਆਪ ਜਪਿਆ, ਆਪ ਆਪਣੇ ਅੰਦਰ ਨੂੰ ਭਰਿਆ ਤੇ ਫਿਰ ਸੰਸਾਰ ਦੇ ਲੋਕਾਂ ਤੱਕ ਜਪਾਉਣ ਵਾਸਤੇ ਤੁਰ ਪਿਆ। ਉਹ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਆਉਂਦਾ, ਉੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰੂ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨੀ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਧੰਨ ਗੁਰੂ ਜਿਨੇ ਆਪ ਨਾਮ ਨੂੰ ਆਰਾਧਿਆ ਜਪੇ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ, ਜਿਨੀ ਡਿੱਠਾ ਤਿਨ ਲੈ ਛਡਾਏ, ਗੁਰੂ ਨੇ ਆਪ ਜਪਿਆ, ਜਪਣ ਤੋਂ ਬਾਅਦ ਫਿਰ ਸੰਸਾਰ ਦੇ ਲੋਕਾਂ ਨੂੰ ਜਪਾਇਆ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਆਪਾਂ ਸ਼ਬਦ ਹੁਕਮਨਾਮਾ ਸਰਵਣ ਕਰ ਰਹੇ ਹਾਂ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿੰਨਾ ਕੁ ਜਪਿਆ। ਅਸੀਂ ਜ਼ਿਆਦਾਤਰ ਇਤਿਹਾਸ ਵਿੱਚ ਜ਼ਿਕਰ ਪੜ੍ਹਦੇ ਹਾਂ ਜਾਂ ਸੁਣਾਉਂਦੇ ਹਾਂ ਸੁਣਦੇ ਹਾਂ ਵੀ ਮਹਾਰਾਜ ਜੀ ਨੇ ਗੁਰੂ ਰਾਮ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਭਾਈ ਜੇਠੇ ਨੇ ਲਗਾਤਾਰ ਕਈ ਸਾਲ ਟੋਕਰੀ ਢੋਈ ਸੇਵਾ ਕੀਤੀ। ਇੱਕ ਲਿਖਾਰੀ ਨੇ ਤਾਂ ਲਿਖਿਆ ਵੀ ਘੱਟੋ ਘੱਟ 21 ਸਾਲ ਤੋਂ ਲਗਾਤਾਰ ਮਹਾਰਾਜ ਜੀ ਦੇ ਘਰ ਦੇ ਵਿੱਚ ਸੇਵਾ ਕੀਤੀ। ਪਰ ਇਕੱਲੀ ਸੇਵਾ ਨਹੀਂ ਕੀਤੀ ਗੁਰਮੁਖ, ਸੀਸ ਤੇ ਟੋਕਰੀ ਸੀ ਤੇ ਰਸਨਾ ਤੇ ਵਾਹਿਗੁਰੂ ਦਾ ਨਾਮ ਸੀ। ਕਦੀ ਇਤਿਹਾਸ ਪੜ੍ਹ ਕੇ ਵੇਖਿਓ, ਧੰਨ ਗੁਰੂ ਰਾਮਦਾਸ ਮਹਾਰਾਜ ਕਦੀ ਵੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਸਨ ਕਰਨ, ਬਸ ਸੇਵਾ ਵਿੱਚ ਮਗਨ ਤੇ ਨਾਮ ਵਿੱਚ ਮਗਨ। ਹੱਥ ਉਹਨਾਂ ਦੇ ਕਾਰ ਸੇਵਾ ਵਿੱਚ ਨੇ, ਸਿਰ ਤੇ ਟੋਕਰੀ ਕੋਈ ਵੀ ਸੇਵਾ। ਇੱਥੋਂ ਤੱਕ ਵੀ ਜ਼ਿਕਰ ਆਉਂਦਾ ਹੈ ਵੀ ਜਦੋਂ ਸ਼ਾਮ ਦੇ ਸਮੇਂ ਸਾਰੀਆਂ ਸੰਗਤਾਂ ਨੇ ਸੇਵਾ ਸਮਾਪਤ ਕਰਕੇ, ਗੁਰੂ ਦੀ ਸੰਗਤ ਕਰਕੇ ਲੰਗਰ ਛਕ ਕੇ, ਤੇ ਫਿਰ ਆਪੋ ਆਪਣੇ ਜਿੱਥੇ ਆਰਾਮ ਕਰਨ ਦੀ ਜਗ੍ਹਾ ਹੁੰਦੀ ਸੀ ਉੱਥੇ ਚਲੇ ਜਾਣਾ ਸੇਵਾਦਾਰਾਂ ਨੇ, ਸੰਗਤਾਂ ਨੇ। ਉਸ ਤੋਂ ਬਾਅਦ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਈ ਘੰਟੇ ਪੂਰੇ ਉਸ ਅਸਥਾਨ ਤੇ ਚੱਕਰ ਲਾਉਂਦੇ ਸਨ ਜਿੱਥੇ ਕਿਤੇ ਸੰਗਤ ਨੇ ਭਾਂਡਾ ਰੱਖਿਆ ਸੀ ਉਹ ਚੁੱਕ ਕੇ ਉੱਥੇ ਪਹੁੰਚਾ ਦੇਣਾ, ਜੇ ਕਿਤੇ ਬੱਠਲ ਰੱਖਿਆ ਸੀ ਉਹਨੂੰ ਸਾਂਭ ਲੈਣਾ, ਜੇ ਕਿਸੇ ਨੇ ਕਈ ਪਰਾ ਰੱਖਦੀ ਉਹਨੂੰ ਚੁੱਕ ਲੈਣਾ। ਭਾਵ ਹਰ ਵਕਤ ਸੇਵਾ ਤੇ ਸਿਮਰਨ ਵਿੱਚ ਲੱਗੇ ਰਹਿੰਦੇ। ਗੁਰੂ ਆਪ ਨਾਮ ਜਪਿਆ ਗੁਰੂ ਨੇ ਤੇ ਫਿਰ ਸੰਸਾਰ ਦੇ ਲੋਕਾਂ ਨੂੰ ਜਪਾਇਆ। ਉਹ ਮਹਾਰਾਜ ਜੀ ਕਹਿੰਦੇ ਨੇ ਗੁਰ ਕਿਰਪਾ ਤੇ ਹਰ ਮਨ ਵਸੇ, ਹੋਰ ਤਬਿੱਦ ਲਿਆ ਨਾ ਜਾਏ। ਬੰਦਿਆ, ਗੁਰੂ ਹੀ ਹੈ ਜਿਹੜਾ ਤੈਨੂੰ ਨਾਮ ਜਪਾ ਸਕਦਾ, ਜਿਹੜਾ ਹਿਰਦੇ ਵਿੱਚ ਪੱਕਾ ਕਰ ਸਕਦਾ। ਹਰ ਧਨ ਸੰਚੀਏ ਭਾਈ, ਫਿਰ ਗੁਰੂ ਕੋਲ ਬੈਠਿਆ ਕਰ। ਜਿੱਥੇ ਸਾਰਾ ਦਿਨ ਦੁਨੀਆਂ ਦੀ ਕਮਾਈ ਕਰਦਾ ਨਾ, ਧਨ ਦੌਲਤ ਕਮਾਉਣਾ ਹੈ, ਉੱਥੇ ਹਰ ਧਨ ਹਰੀ ਦੇ ਨਾਮ ਦਾ ਧਨ ਵੀ ਇਕੱਠਾ ਕਰਿਆ ਕਰ। ਕਿਉਂਕਿ ਲੋਕ ਵਿੱਚ ਜਿੱਥੇ ਆਪਾਂ ਬੈਠੇ ਹਾਂ ਨਾ, ਇੱਥੇ ਸਾਡੀ ਜ਼ਿੰਦਗੀ ਨੂੰ ਬਸਰ ਹੋਣ ਵਾਸਤੇ, ਜੀਵਨ ਬਤੀਤ ਕਰਨ ਵਾਸਤੇ ਸਾਨੂੰ ਦੁਨੀਆਂ ਦਾ ਧਨ ਚਾਹੀਦਾ। ਦੁਨੀਆਂ ਦਾ ਧਨ ਹੋਏਗਾ ਸਾਡੇ ਕੋਲ, ਮਕਾਨ ਹੋਏਗਾ, ਦੁਨੀਆਂ ਦੇ 4 ਟਕੇ ਹੋਣਗੇ, ਅਸੀਂ ਆਪਣੇ ਬੱਚਿਆਂ ਦੀ ਸੋਹਣੀ ਪਰਵਰਿਸ਼ ਕਰ ਸਕਾਂਗੇ। ਦੁਨੀਆਂ ਦਾ ਧਨ ਦੌਲਤ ਹੋਏਗੀ, ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂਗੇ, ਉਹਨਾਂ ਦੇ ਤਨ ਢੱਕਣ ਵਾਸਤੇ ਸੋਹਣੇ ਵਸਤਰ ਲਿਆ ਸਕਾਂਗੇ, ਉਹਨਾਂ ਨੂੰ ਪੇਟ ਭਰਨ ਵਾਸਤੇ ਸੋਹਣਾ ਖਾਣਾ ਦੇ ਸਕਾਂਗੇ। ਜਿੱਥੇ ਦੁਨੀਆਂ ਦਾ ਧਨ ਅੱਤ ਦਾ ਜ਼ਰੂਰੀ ਹੈ ਸੰਸਾਰ ਵਿੱਚ ਜ਼ਿੰਦਗੀ ਬਤੀਤ ਕਰਨ ਵਾਸਤੇ, ਪਰ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਜਿੱਥੇ ਸਾਰਾ ਦਿਨ ਦੁਨੀਆਂ ਦਾ ਧਨ ਕਮਾਉਣਾ ਹੈ ਨਾ, ਉੱਥੇ ਨਾਮ ਦਾ ਧਨ ਵੀ ਇਕੱਠਾ ਕਰੀ, ਕਿਉਂਕਿ ਐਸ ਲੋਕ ਦੇ ਵਿੱਚ ਤੇ ਦੁਨੀਆਂ ਦਾ ਧਨ ਸਾਥ ਦਿੰਦਾ ਹੈ, ਪਰ ਪਰਲੋਕ ਵਿੱਚ ਦੁਨੀਆਂ ਦੇ ਧਨ ਨੇ ਸਾਥ ਨਹੀਂ ਦੇਣਾ, ਉੱਥੇ ਨਾਮ ਦੇ ਧਨ ਨੇ ਸਾਥ ਦੇਣਾ। ਇੱਕ ਸਲੋਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮੈਂ ਸਾਂਝਾ ਕਰਦੇ, ਸੁਖਮਣੀ ਸਾਹਿਬ ਦਾ ਸਲੋਕ, ਕਿਉਂਕਿ ਤੁਸੀਂ ਗੁਰਮੁਖ ਪਿਆਰੇ ਰੂਹਾਂ, ਮੇਰੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਵੀਰ, ਜਿੱਥੇ ਨਿਤਨੇਮ ਕਰਦੇ ਨੇ ਨਾ, ਉੱਥੇ ਸੁਖਮਣੀ ਸਾਹਿਬ ਦਾ ਪਾਠ ਵੀ ਤੁਸੀਂ ਘਰਾਂ ਵਿੱਚ ਕਰਦੇ। ਕੋਈ ਇੱਕ ਪਾਠ ਕਰ ਲੈਂਦਾ, ਕੋਈ ਦੋ ਪਾਠ ਕਰ ਲੈਂਦਾ, ਬੜੀ ਵੱਡੀ ਬਖਸ਼ਿਸ਼ ਹੈ। ਜਿੰਨਾ ਵੀ ਪਾਠ ਕਰਾਂਗੇ, ਇਹ ਸਾਡੇ ਘਰ ਦੇ ਵਿੱਚ ਸੁੱਖ ਦੇਣ ਵਾਲੀ, ਸਾਡੇ ਅੰਦਰ ਨੂੰ ਆਤਮਾ ਨੂੰ ਸੁੱਖ ਦੇਣ ਵਾਲੀ, ਮਨ ਨੂੰ ਸਕੂਨ ਦੇਣ ਵਾਲੀ ਬਾਣੀ। ਉਹਦੇ ਸਲੋਕ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ, ਸਾਥ ਨਾ ਚੱਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਸਾਥ ਨਾ ਚੱਲੈ ਬਿਨ ਭਜਨ, ਬਿਖਿਆ ਸਗਲੀ, ਨਾਮ ਦਾ ਧਨ ਜਿਹੜਾ ਹੈ ਨਾ, ਇਹ ਪਰਲੋਕ ਵਿੱਚ ਸਾਥ ਦਿੰਦਾ, ਦੁਨੀਆਂ ਦਾ ਧਨ ਲੋਕ ਵਿੱਚ ਸਾਥ ਦਿੰਦਾ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਵੀ ਅਲਰਟ ਕੀਤਾ, ਸਾਵਧਾਨ ਕੀਤਾ, ਕਬੀਰ ਕੌਡੀ ਕੌਡੀ ਜੋਰ ਕਾ ਜੋਰੇ ਲਾ ਕਰੋਰ, ਦੁਨੀਆਂ ਦੇ ਧਨ ਦੀ ਗੱਲ, ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ, ਦੁਨੀਆਂ ਦਾ ਧਨ ਤੇ ਇੱਥੇ ਰਹਿ ਜਾਣਾ, ਪਰ ਜ਼ਰੂਰੀ, ਉਸ ਧਨ ਤੋਂ ਬਿਨਾਂ ਗੁਜ਼ਾਰਾ ਨਹੀਂ। ਗ੍ਰਿਸ਼ਤੀ ਦੇ ਘਰ ਦੇ ਵਿੱਚ ਧਨ ਹੋਣਾ ਜ਼ਰੂਰੀ, ਸਿੱਖਾ ਤੇਰੇ ਘਰ ਦੇ ਵਿੱਚ ਧਨ ਹੋਏਗਾ, ਜਿੱਥੇ ਆਪ ਭੋਜਨ ਛਕੇਗਾ ਉੱਥੇ ਲੋੜਵੰਦ ਨੂੰ ਵੀ ਛਕਾ ਦੇਣਾ, ਤੇ ਜੇ ਸਾਡੇ ਕੋਲ ਆਪਣੇ ਕੋਲ ਹੀ ਛਕਣ ਵਾਸਤੇ ਨਹੀਂ, ਤੇ ਅਸੀਂ ਲੋੜਵੰਦ ਦੀ ਸੇਵਾ ਕੀ ਕਰਾਂਗੇ। ਗੁਰੂ ਘਰਾਂ ਦੀਆਂ ਬਿਲਡਿੰਗਾਂ ਬਣ ਰਹੀਆਂ, ਨੌਰਥ ਆਲ ਸਾਊਥ ਹਨ, ਜੇ ਤੁਹਾਡੇ ਕੋਲ ਦੁਨੀਆਂ ਦਾ ਧਨ ਹੋਏਗਾ ਤਾਂ ਹੀ ਅਸੀਂ ਸੇਵਾ ਕਰ ਸਕਣ, ਜੇ ਸਾਡੇ ਕੋਲ ਧਨ ਨਹੀਂ ਅਸੀਂ ਸੇਵਾ ਕਿੱਥੋਂ ਕਰ ਸਕਾਂ। ਦੁਨੀਆਂ ਦਾ ਧਨ ਕਮਾਉਣਾ ਵੀ ਅੱਤ ਦਾ ਜ਼ਰੂਰੀ ਹੈ। ਕਬੀਰ ਸਾਹਿਬ ਨੇ ਬੜੇ ਕਮਾਲ ਦੇ ਬਚਨ ਕਹੇ, ਉਹ ਕਹਿਣ ਲੱਗੇ ਜੇ ਦੁਨੀਆਂ ਦਾ ਧਨ ਕੋਲ ਨਹੀਂ ਤੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਜੇ ਕੋਈ ਨਹੀਂ ਤੁਹਾਡਾ ਮਾਣ ਸਨਮਾਨ ਕਰਨ, ਇੱਥੋਂ ਤੱਕ ਵੀ ਸਕੇ ਸਾਕ ਸੰਬੰਧੀ ਵੀ ਸਾਥ ਛੱਡ ਜਾਂਦੇ ਨੇ, ਜਿੰਨੀ ਦੇਰ ਤੱਕ ਬੰਦੇ ਕੋਲ ਧਨ ਦੌਲਤੇ ਉਹ ਵੀ ਉਹਦੀ ਜੈ ਜੈਕਾਰ ਕਰਦੇ ਨੇ। ਗਰੀਬ ਬੰਦੇ ਦਾ ਕੋਈ ਸਹਾਰਾ ਥੋੜਾ ਬਣਦਾ, ਗਰੀਬ ਬੰਦੇ ਨੂੰ ਕੋਈ ਮਦਦ ਕਰਨ ਵਾਸਤੇ ਵੀ ਕੋਈ ਤਿਆਰ। ਬੜੇ ਸੋਹਣੇ ਕਬੀਰ ਸਾਹਿਬ ਦੇ ਬੋਲ ਨੇ, ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਧਨ ਸਰਦਨ ਕੇ ਜਾਏ, ਆਗੇ ਬੈਠਾ ਪੀਠ ਫਰਾਏ, ਜੋ ਸਿਰਦਨ ਸਰਦਨ ਨਿਰਧਨ ਕੇ ਜਾਏ, ਦੀਆ ਆਦਰ ਲਿਆ ਬਿਠਾਏ। ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮਿਟੀ ਜਾਏ। ਹੈ ਤੇ ਦੋਨੋਂ ਭਰਾਈ, ਪਰ ਇੱਕ ਨੇ ਪੜ੍ਹਾਈ ਕਰਕੇ ਚਾਰ ਟੱਕੇ ਕਮਾ ਲਏ, ਅਮੀਰ ਹੋ ਗਿਆ, ਦੂਸਰਾ ਵਿਚਾਰਾ ਮਾਤਰ ਕਿਤੇ ਪਿੱਛੇ ਰਹਿ ਗਿਆ। ਕਹਿਣ ਲੱਗੇ ਫਿਰ ਉਹਨਾਂ ਦੋਵਾਂ ਭਰਾਵਾਂ ਦੇ ਵਿੱਚ ਵੀ ਇੰਜ ਕਹਿ ਲਈਏ ਵੀ ਉਹ ਤਾਲਮੇਲ ਨਹੀਂ ਬੈਠਦਾ। ਜਿਹਦਾ ਵੀ ਕਿਤੇ ਗਰੀਬ ਵੱਡੇ ਦੇ ਘਰ ਦੇ ਵਿੱਚ ਜਾਂਦਾ ਹੈ, ਦਰਵਾਜੇ ਬੰਦ ਕਰ ਲੈਂਦਾ, ਫਿਰ ਇਹਨੇ ਕੁਝ ਨਾ ਕੁਝ ਮੰਗਣਾ ਹੀ। ਖੈਰ ਉਹਨਾਂ ਦਾ ਭਾਵ ਕਹਿਣ ਦਾ ਸੀ ਵੀ ਦੁਨੀਆਂ ਦੇ ਵਿੱਚ ਬੰਦਿਆਂ ਵਿਚਰਨਾ ਹੈ, ਤੂੰ ਤਨ ਦੌਲਤ ਰੱਜ ਰੱਜ ਕੇ ਕਮਾ। ਤੁਸੀਂ ਗੁਰਬਾਣੀ ਪੜ੍ਹ ਕੇ ਵੇਖੋ, ਇਤਿਹਾਸ ਪੜ੍ਹ ਕੇ ਵੇਖੋ, ਕਿਤੇ ਵੀ ਸਤਿਗੁਰਾਂ ਨੇ ਸਾਨੂੰ ਇਹ ਨਹੀਂ ਕਿਹਾ ਵੀ ਮੇਰਾ ਸਿੱਖ ਗਰੀਬ ਹੋਣਾ ਚਾਹੀਦਾ, ਮੇਰਾ ਸਿੱਖ ਤੇ ਮੰਗਤਾ ਹੋਣਾ ਚਾਹੀਦਾ। ਨਹੀਂ, ਮਹਾਰਾਜ ਕਹਿੰਦੇ ਮੇਰਾ ਸਿੱਖ ਤੇ ਰੱਜਿਆ ਹੋਣਾ ਚਾਹੀਦਾ, ਰਾਜਾ ਹੋਣਾ ਚਾਹੀਦਾ, ਆਪ ਵੀ ਆਪਣਾ ਪੇਟ ਪਾਲੇ, ਆਪਣੇ ਬੱਚਿਆਂ ਦੀ ਵੀ ਸੰਭਾਲ ਕਰੇ, ਤੇ ਫਿਰ ਲੋੜਵੰਦ ਦੀ ਸੇਵਾ ਵੀ ਕਰੇ। ਵੇਖੋ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਾਂ ਨੇ। ਉਹਨਾਂ ਨੇ ਸਿੱਖੀ ਨੂੰ ਕਮਾਉਣ ਵਾਸਤੇ ਤਿੰਨ ਗੱਲਾਂ ਜ਼ਰੂਰੀ ਦੱਸੀਆਂ, ਤਿੰਨ ਗੱਲਾਂ। ਸਭ ਤੋਂ ਪਹਿਲਾਂ ਕਿਰਤ ਕਰਨੀ, ਕਿਰਤ ਕਰਾਂਗੇ ਤਾਂ ਹੀ ਕੋਈ $4 ਕਮਾਵਾਂਗੇ, ਜੇ ਘਰ ਵਿੱਚ ਬੈਠੇ ਰਹਾਂਗੇ ਤੇ ਕੋਈ ਥੋੜਾ ਮਿਲਣਾ। ਸਭ ਤੋਂ ਪਹਿਲਾਂ ਕਿਰਤ ਕਰਨੀ, ਦੂਸਰਾ ਕੰਮ ਕੀ ਕਰਨਾ ਜਿਹੜਾ ਤੁਸੀਂ ਕਰ ਰਹੇ ਹੋ। ਕਿਰਤ ਕੀਤੀ ਨਾ, 8 ਘੰਟੇ ਕੰਮ ਕੀਤਾ, ਦੁਨੀਆਂ ਦਾ ਧਨ ਕਮਾ ਲਿਆ, ਅਗਲਾ ਕੰਮ ਕੀ ਕਰਨਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਕਹਿੰਦੇ ਪਏ ਨੇ, ਕਿਰਤ ਕਰਨਾ ਤੇ ਨਾਮ ਜਪਣਾ। ਜਿਹੜਾ ਨਾਮ ਜਪਣਾ ਹੈ ਨਾ, ਇਹ ਅਸਲੀ ਧਨ ਹੈ, ਨਾਮ ਦਾ ਧਨ, ਜਿਹਦਾ ਅੱਜ ਮਹਾਰਾਜ ਜੀ ਨੇ ਬੜਾ ਖੁਲਾਸਾ ਕੀਤਾ ਵੀ ਇਸੇ ਨਾਮ ਦੇ ਧਨ ਨੇ ਬੰਦੇ ਦੀ ਮੌਤ ਤੋਂ ਬਾਅਦ ਵੀ ਖੇੜਾ ਨਹੀਂ ਛੱਡਣਾ। ਬੰਦੇ ਦੇ ਮਰਨ ਤੋਂ ਬਾਅਦ ਜਿੱਥੇ ਕੁਝ ਨਹੀਂ ਜਾਣਾ, ਇਹਦੇ ਨਾਲ ਸਰੀਰ ਵੀ ਨਹੀਂ ਜਾਣਾ, ਉਹ ਵੀ ਸੜ ਕੇ ਸਵਾਹ ਹੋ ਜਾਣਾ, ਉੱਥੇ ਜੇ ਕਿਤੇ ਇਹਨੇ ਬੈਠ ਕੇ ਜਪਿਆ ਹੋਏਗਾ ਨਾ ਕਿ 4 ਘੜੀਆਂ, ਉੱਥੇ ਜ਼ਰੂਰ ਪਰਮਾਤਮਾ ਦਾ ਨਾਮ ਇਹਦੀ ਸਹਾਇਤਾ ਕਰੋ। ਧਰਮਰਾਜ ਜਦੋਂ ਵੇਖੇਗਾ ਨਾ ਵੀ ਸੰਸਾਰ ਵਿੱਚ ਗਿਆ ਸੀ, ਕਿਆ ਤੇ ਖੱਟਿਆ ਕਹਿ ਕਮਾਇਆ,
ਕੀ ਖੱਟੀਏ ਕੀ ਕਮਾਏ, ਉੱਥੇ ਫਿਰ ਵੇਖਿਆ ਜਾਏਗਾ ਵੀ ਆਹ ਬੰਦਾ ਸੰਸਾਰ ਵਿੱਚ ਆਇਆ, ਚਲੋ ਜ਼ਿਆਦਾ ਆਦਮੀ ਘੱਟੋ ਘੱਟ ਸਵੇਰੇ ਗੁਰੂ ਦੀ ਸੰਗਤ ਵਿੱਚ ਜ਼ਰੂਰ ਆਉਂਦਾ, ਸ਼ਾਮ ਨੂੰ ਸੰਗਤ ਜ਼ਰੂਰ ਕਰਦਾ, ਸਾਰਾ ਦਿਨ ਕਿਰਤਕਾਰ ਕਰਦਾ। ਇਹ ਜਿਹੜਾ ਸਵੇਰ ਦਾ ਸਮਾਂ ਤੇ ਸ਼ਾਮ ਦਾ ਸਮਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰਮੁਖ ਤੁਸੀਂ ਬਤੀਤ ਕਰ ਰਹੇ ਨਾ, ਸੱਚ ਜਾਣੇ ਜੇ ਕਦੀ ਇਹ ਮਨ ਵਿੱਚ ਖਿਆਲ ਨਾ ਲਿਆਇਆ ਜੇ ਵੀ ਆਹ ਜਿਹੜਾ 10 ਮਿੰਟ ਦਾ ਕੱਢਿਆ ਹੋਇਆ ਸਮਾਂ ਸਾਡਾ ਕਿਤੇ ਲੇਖੇ ਵਿੱਚ ਲੱਗੇਗਾ ਕਿ ਨਹੀਂ, ਇਹਦਾ ਫਲ ਸਾਨੂੰ ਮਿਲੇਗਾ ਕਿ ਨਹੀਂ। ਨਹੀਂ, ਜਦੋਂ ਬੰਦਾ ਵਾਹਿਗੁਰੂ ਦੇ ਧਰਮ ਰਾਜ ਦੀ ਕਚਹਿਰੀ ਵਿੱਚ ਜਾਂਦਾ ਹੈ ਨਾ, ਫਿਰ ਉੱਥੇ ਇਹ ਵਾਚਿਆ ਜਾਂਦਾ, ਇਹ ਵੇਖਿਆ ਜਾਂਦਾ ਹੈ ਵੀ ਸੰਸਾਰ ਵਿੱਚ ਗਿਆ ਸੀ, ਦੋ ਘੜੀਆਂ ਸੰਗਤ ਕੀਤੀ ਹੈ ਕਿ ਨਹੀਂ, ਕਿਤੇ ਬਾਣੀ ਕੰਨੀ ਪੈਣ ਦਿੱਤੀ ਹੈ ਕਿ ਨਹੀਂ, ਕਿਤੇ ਨਾਮ ਨੂੰ ਰਸਨਾ ਤੇ ਲਿਆਂਦਾ ਹੈ ਕਿ ਨਹੀਂ। ਬਸ ਇਸੇ ਚੀਜ਼ ਨੇ ਸਾਡੀ ਬਾਂਹ ਫੜਨੀ, ਇਸੇ ਨੇ ਸਾਥ ਦੇਣਾ। ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਵੈਦੋ ਨਾ ਵਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਮ। ਉਹਦਾ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸਾਡੀ ਸਹਾਇਤਾ ਕਰਨ ਵਾਲਾ, ਲੋਕ ਵਿੱਚ ਦੁਨੀਆਂ ਦਾ ਤਨ ਤੇ ਪਰਲੋਕ ਵਿੱਚ ਨਾਮ ਦਾ ਤਨ। ਮਹਾਰਾਜ ਜੀ ਕਹਿੰਦੇ ਮੇਰੇ ਸਿੱਖ ਨੇ ਦੋਨੇ ਤਨ ਇਕੱਠੇ ਕਰਨੇ, 8 ਘੰਟੇ ਕਿਰਤ ਕਰਨੀ, ਫਿਰ ਨਾਮ ਜਪਣਾ, ਤੇ ਤੀਸਰਾ ਕੰਮ ਅੱਜ ਸਾਰਾ ਸਿੱਖ ਜਗਤ ਨੂੰ ਸਾਂਭ ਕੇ ਬੈਠੇ ਵੰਡ ਕੇ ਛਕਣ ਵਾਲੀ। ਥੋੜੇ ਦਿਨ ਪਹਿਲਾਂ ਆਸਾਮ ਦੇ ਵਿੱਚ ਇੰਨੀ ਤਬਾਹੀ ਮੱਚੀ ਜੀ, ਇੰਨੀ ਤਬਾਹੀ ਮੱਚੀ, ਇੰਨੇ ਹੜ੍ਹ ਆਏ ਨੇ, ਲੋਕਾਂ ਦੇ ਘਰ ਟੈ ਢੇਰੀ ਹੋ ਗਏ ਨੇ, ਲੋਕਾਂ ਦਾ ਮਾਲ ਡੰਗਰ ਰੁੜ ਗਿਆ, ਫਸਲਾਂ ਤਬਾਹ ਹੋ ਗਈਆਂ, ਸਭ ਕੁਝ ਤਬਾਹ ਹੋ ਗਿਆ। ਉੱਥੋਂ ਦੀ ਗੌਰਮੈਂਟ ਉਹ ਹਲੇ ਨਹੀਂ ਸੀ ਪਹੁੰਚੀ, ਪਰ ਗੁਰੂ ਨਾਨਕ ਦਾ ਸਿੱਖ ਉੱਥੇ ਪਹੁੰਚ ਗਿਆ। ਗੁਰੂ ਨਾਨਕ ਦੀਆਂ ਬਖਸ਼ਾਂ ਮਾਨਣ ਵਾਲਾ, ਵੰਡ ਕੇ ਛਕਣ ਵਾਲਾ ਸਿੱਖ ਉੱਥੇ ਪਹੁੰਚ ਗਿਆ। ਅੱਜ ਉਹਨ ਉਸ ਲੋਕਾਂ ਦੀ ਮੀਡੀਆ ਰਾਹੀਂ ਤੁਸੀਂ ਗੱਲਾਂ ਸੁਣੋ, ਬਿਆਨ ਸੁਣੋ, ਕਹਿਣ ਲੱਗੇ ਸਾਨੂੰ ਤੇ ਪਤਾ ਹੀ ਲੱਗਾ, ਅੱਜ ਲੱਗਾ ਵੀ ਸਿੱਖ ਕੌਮ ਕੌਣ ਹੁੰਦੀ। ਅੱਜ ਪਤਾ ਲੱਗਾ ਵੀ ਜੇ ਸੰਸਾਰ ਦੇ ਵਿੱਚ ਕਿਸੇ ਦੀ ਮਦਦ ਕਰਨ ਵਾਲਾ ਕੋਈ ਇਨਸਾਨ ਹੈ, ਧਰਮ ਤੇ ਬਹੁਤ ਨੇ, ਪਰ ਔਖੇ ਵੇਲੇ ਜੇ ਕਿਸੇ ਦੀ ਕੋਈ ਬਾਂਹ ਫੜਨ ਵਾਲਾ ਹੈ ਤੇ ਉਹ ਸਿੱਖ ਧਰਮ ਹੈ। ਇੱਕ ਨੇ ਤੇ ਇੱਥੋਂ ਤੱਕ ਵੀ ਮੀਡੀਆ ਦੇ ਵਿੱਚ ਬੀਬੀ ਨੇ ਕਹਿ ਦਿੱਤਾ ਸੀ, ਕਹਿਣ ਲੱਗੇ ਦੁਨੀਆਂ ਦੇ ਲੋਕੋ ਤੁਸੀਂ ਕਹਿੰਦੇ ਹੋ ਵੀ ਸਿੱਖ ਰਾਜ ਹੋਵੇ ਤੇ ਕਿਹੋ ਜਿਹਾ ਹੋਏਗਾ, ਕਹਿਣ ਲੱਗੇ ਮੈਂ ਕਹਿੰਦੀ ਜੇ ਸਿੱਖ ਰਾਜ ਹੋਵੇ ਤੇ ਇਹੋ ਜਿਹਾ ਹੋਏਗਾ, ਜਿੱਥੇ ਗੌਰਮੈਂਟ ਨਹੀਂ ਪਹੁੰਚੇਗੀ, ਜਿੱਥੇ ਹੋਰ ਕੋਈ ਮਦਦ ਕਰਨ ਵਾਲਾ ਨਹੀਂ ਪਹੁੰਚੇਗਾ, ਉੱਥੇ ਸਿੱਖ ਪਹੁੰਚੇ। ਇਹ ਹੈ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼। ਇਹ ਮਹਾਰਾਜ ਜੀ ਨੇ ਆਪਣੇ ਸਮੇਂ ਉਸ ਵੇਲੇ ਕਹਿ ਦਿੱਤਾ ਸੀ, ਮੇਰਾ ਸਿੱਖ ਉਹਨੇ 3 ਕੰਮ ਕਰਨੇ ਨੇ, ਕਿਰਤ ਕਰਨੀ ਹੈ, ਨਾਮ ਜਪਣਾ ਹੈ ਤੇ ਵੰਡ ਕੇ ਛਕਣਾ। ਕਿਰਤਕ ਤੇ ਸਾਰਾ ਸੰਸਾਰ ਹੀ ਕਰਦਾ, ਤੁਸੀਂ ਕਿਸੇ ਦੇਸ਼ ਵਿੱਚ ਚਲ ਜਾਓ, ਕਿਸੇ ਕਮਿਊਨਿਟੀ ਨੂੰ ਵੇਖ ਲਓ, ਸਾਰੇ ਕਿਰਤ ਕਰਦੇ ਨੇ ਪਰ ਸਾਰੇ ਅਗਲਾ ਕੰਮ ਨਹੀਂ ਜੇ ਕਰਦੇ। ਵੰਡ ਕੇ ਛਕਣ ਵਾਲਾ ਕੰਮ ਕਿਸੇ ਕੌਮ ਦੇ ਹਿੱਸੇ ਵਿੱਚ ਨਹੀਂ ਜਾ, ਇਹ ਕਿਸੇ ਕੌਮ ਦੇ ਹਿੱਸੇ ਵਿੱਚ ਆਇਆ ਤੇ ਮੇਰੇ ਗੁਰੂ ਨਾਨਕ ਸਿੱਖ ਮਹਾਰਾਜ ਜੀ ਨੇ ਆਪਣੇ ਸਿੱਖ ਦੇ ਹਿੱਸੇ ਵਿੱਚ ਪਾਇਆ। ਇਹ ਤੁਸੀਂ ਜਾਣੋ, ਅੱਜ ਤੇ ਮੀਡੀਆ ਦਾ ਯੁੱਗ, ਘਰਾਂ ਵਿੱਚ ਸਾਨੂੰ ਖਬਰਾਂ ਪਹੁੰਚਦੀਆਂ ਪਈਆਂ, ਇਹ ਬੜੀ ਵੱਡੀ ਬਖਸ਼ਿਸ਼ ਹੈ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ। ਬਸ 3 ਕੰਮ ਕਰਨਾ, ਕਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਰੱਬ ਦੇ ਘਰ ਦਾ ਰਸਤਾ ਹੀ ਉਹ ਲੱਭ ਸਕਦਾ ਜਿਹੜਾ 3 ਗੱਲਾਂ ਤੇ ਪਹਿਰਾ ਦੇਗਾ। ਖੈਰ, ਪਰ ਬਦਕਿਸਮਤੀ ਜੇ ਅੱਜ ਅਸੀਂ ਇਹ ਦੁਨੀਆਂ ਦੇ ਧਨ ਕਮਾਉਣ ਤੱਕ ਹੀ ਸੀਮਤ ਰਹਿ ਗਏ, ਪਹਿਲਾ ਜਿਹੜਾ ਸੀ ਉਹ ਵੀ ਕੀਤਾ, ਕਿਰਤ ਕੀਤੀ, ਦੂਸਰਾ ਸਟੈਪ ਛੱਡ ਦਿੱਤਾ ਨਾ, ਨਾਮ ਜਪਣ ਵਾਲਾ, ਤੇ ਤੀਸਰਾ ਛੱਡ ਦਿੱਤਾ ਕਿਰਤ ਕਰਨ ਵਾਲਾ, ਕੱਲਾ ਵਾਹਿਗੁਰੂ ਵੰਡ ਕੇ ਛਕਣ ਵਾਲਾ ਇਹ ਵੀ ਛੱਡ ਦਿੱਤਾ, ਨਾਮ ਜਪਣ ਵਾਲਾ ਵੀ ਛੱਡ ਦਿੱਤਾ, ਕੱਲਾ ਸੀ ਕਿਰਤ ਨੂੰ ਅਪਣਾ ਲਿਆ, ਤੇ ਸੱਚ ਜਾਣੇ ਜੇ ਫਿਰ ਸਾਡੇ ਵਿੱਚ ਤੇ ਹੋਰ ਲੋਕਾਂ ਵਿੱਚ ਕੋਈ ਫਰਕ ਨਹੀਂ ਰਹੇ। ਗੁਰੂ ਦਾ ਸਿੱਖ ਨਿਰਾਲਾ ਹੈ, ਵੱਖਰਾ ਹੈ। ਜਿਹੜੇ ਗੁਰੂ ਦੇ ਸਿੱਖ ਨੇ ਸੰਸਾਰ ਦੇ ਸਮਾਜ ਵਿੱਚ ਕੰਮ ਕਰਨੇ ਨੇ, ਹੋਰ ਕੋਈ ਨਹੀਂ ਜੇ ਕਰ ਸਕਦਾ। ਖੈਰ, ਸ਼ਬਦ ਲਮੇਰਾ ਥੋੜੇ ਅੱਖਰੀ ਅਰਥ ਕਰ ਲਈਏ। ਮਹਾਰਾਜ ਜੀ ਕਹਿੰਦੇ ਨੇ ਜਿੱਥੇ ਦੁਨੀਆਂ ਦਾ ਧਨ ਕਮਾਉਣਾ 8-8 ਘੰਟੇ ਕਿਰਤ ਕਰਦਾ ਹੈ, ਹਰ ਧਨ ਸੰਚੀਏ ਭਾਈ 8 ਘੰਟੇ ਕਿਰਤ ਕਰ ਤੇ ਅੱਧਾ ਘੰਟਾ ਗੁਰੂ ਦੀ ਸੰਗਤ ਕਰ ਲਿਆ ਕਰ, ਅੱਧਾ ਘੰਟਾ ਭਾਵੇਂ ਸਵੇਰੇ ਕਰ ਲਿਆ ਕਰ ਭਾਵੇਂ ਸ਼ਾਮ। ਇਹ ਅੱਧਾ ਘੰਟਾ ਕੀਤੀ ਹੋਈ ਸੰਗਤ ਜਿਹੜੀ ਉਹ ਤੇਰਾ ਕੱਲੇ ਦਾ ਪਾਰ ਉਤਾਰਾ ਨਹੀਂ ਕਰੇਗੀ, ਤੇਰੀਆਂ ਕੁਲਾਂ ਦਾ ਪਾਰ ਉਤਾਰਾ ਕਰੇਗੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, 8 ਹੀ ਪਹਿਰ ਮੈਂ, 6.5 ਘੜੀ ਮੈਂ, 1 ਘੜੀ ਸਾਧ ਸਮਾਗਮ ਕਰੇ ਨਿੱਜ ਕਰ ਜਾਤ। 8 ਪਹਿਰਾਂ ਦੇ ਵਿੱਚ, 60 ਘੜੀਆਂ ਦੇ ਵਿੱਚ,
ਬੜਾ ਇਹ ਚਲੋ ਬਰੀਕੀ ਦੀਆਂ ਕੁਝ ਗੱਲਾਂ ਨੇ ਜਿਹਨਾਂ ਨੂੰ ਖੁਲਾਸਾ ਕਰਨਾ ਹੋਵੇ ਤੇ ਸਮਾਂ ਲੱਗੇਗਾ। ਅੱਠਾਂ ਪੈਰਾਂ ਦੇ, ਚਾਰ ਪੈਰ ਦਿਨ ਦੇ ਨੇ, ਚਾਰ ਪੈਰ ਰਾਤ ਦੇ, 60 ਘੜੀਆਂ ਬਣਦੀਆਂ ਨੇ ਅੱਠਾਂ ਪੈਰਾਂ ਦੇ। ਕਹਿਣ ਲੱਗੇ ਅੱਠਾਂ ਪੈਰਾਂ ਦੇ ਵਿੱਚੋਂ 60 ਘੜੀਆਂ ਦੇ ਵਿੱਚੋਂ ਇੱਕ ਘੜੀ ਕੱਢ ਲਿਆ ਕਰ, ਅੱਧਾ ਘੰਟਾ ਸਮਾਂ ਬਣ, 24 ਮਿੰਟ ਦੀ ਇੱਕ ਘੜੀ ਮੰਨੀ ਗਏ। ਕਹਿਣ ਲੱਗੇ ਜੇ 24 ਮਿੰਟ ਵੀ ਗੁਰੂ ਦੀ ਗੋਦ ਵਿੱਚ ਬੈਠ ਜਾਏਗਾ ਨਾ ਤੇ ਕੀ ਕਰੇਗਾ, ਨਿੱਜ ਘਰ ਜਾਤ, ਆਪਣੇ ਨਿੱਜੀ ਘਰ ਵਿੱਚ ਪਹੁੰਚ ਜਾਏਗਾ। ਨਿੱਜੀ ਘਰ ਕਿਹੜਾ ਹੈ? ਪਰਮਾਤਮਾ ਦੀ ਗੋਦ, ਪਰਮਾਤਮਾ ਦੇ ਚਰਨ, ਉੱਥੇ ਸਾਡਾ ਨਿਵਾਸ ਹੋਏਗਾ। ਖੈਰ ਹਰ ਤਨ ਸੰਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ, ਨਾਮ ਦਾ ਧਨ ਵੀ ਇਕੱਠਾ ਕਰਿਆ ਕਰ, ਜਿਹੜਾ ਲੋਕ ਪਰਲੋਕ ਵਿੱਚ ਤੇਰੀ ਬਾਹ ਫੜਨ ਵਾਲਾ। ਸਤ ਸੰਗਤੀ ਸੰਗ ਹਰ ਧਨ ਖੱਟੀਏ, ਕਿੱਥੇ ਨਾਮ ਦਾ ਧਨ ਇਕੱਠਾ ਕਰੀਏ ਜੀ? ਸਤ ਸੰਗਤੀ, ਜਿੱਥੇ ਤੁਸੀਂ ਬੈਠੇ ਹੋ, ਆ ਤੁਸੀਂ ਸੁਣ ਰਹੇ ਹੋ, ਕਿਸੇ ਨੇ ਆਸਾ ਦੀ ਵਾਰ ਸੁਣੀ, ਕੋਈ ਸ਼ਬਦ ਦੀ ਵਿਚਾਰ ਸੁਣ ਰਿਹਾ, ਕੋਈ ਨਿਤਨੇਮ ਦੀ ਬਾਣੀ ਸੁਣ ਕੇ ਗਿਆ, ਬਸ ਇਹ ਅਸੀਂ ਨਾਮ ਦਾ ਧਨ ਇਕੱਠਾ ਕਰਦੇ ਪਏ। ਸਤ ਸੰਗਤੀ ਸੰਗ ਹਰ ਧਨ ਖੱਟੀਏ, ਹੋਰ ਥਾਂ ਹੋਰ ਤੋਂ ਉਪਾਏ, ਹਰ ਧਨ ਕਿਤੇ ਨਾ ਪਾਏ। ਕੋਈ ਕਿ ਮੜੀਆਂ ਤੇ ਮੱਥਾ ਟੇਕੀ ਜਾਊਂਗੇ, ਉੱਥੋਂ ਨਾਮ ਦਾ ਧਨ ਥੋੜਾ ਮਿਲਣਾ। ਹਰ ਰਤਨ ਕਾ ਵਪਾਰੀਆ, ਹਰ ਰਤਨ ਧਨ ਵਿਹਾਜੈ, ਕੱਚਾ ਕੇ ਵਪਾਰੀਏ, ਵਾਕ ਹਰ ਤਨ ਲੈ ਨਾ ਜਾਈ। ਭਾਈ ਦੁਨੀਆਂ ਦੇ ਵਿੱਚ ਕੋਈ ਰਤਨਾਂ ਦਾ ਵਪਾਰ ਕਰਦਾ ਹੈ, ਕੋਈ ਹੀਰਿਆਂ ਦਾ ਵਪਾਰ ਕਰਦਾ ਹੈ, ਪਰ ਬਹੁਤ ਘੱਟ ਗੁਰਮੁਖ ਰੂਹਾਂ ਨੇ ਜਿਹੜੇ ਹਰੀ ਨਾਮ ਦੇ ਰਤਨ ਨੂੰ ਇਕੱਠਾ ਕਰਦੇ ਹਨ, ਜਿਹੜਾ ਇਹ ਨਾਮ ਤੇ ਧਨ ਦਾ ਵਪਾਰ। ਕਿੰਨੀ ਹੀ ਬਣਜਿਆ ਕਾਂਸੀ ਤਾਂਬਾ, ਕਿੰਨੀ ਹੀ ਲੌਂਗ ਸਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕੈ ਸੀ ਖੇਪ ਹਮਾਰੀ। ਜਿਹੜੇ ਨਾਮ ਜਪਣ ਵਾਲੇ ਨੇ ਨਾ ਸੰਤ ਜਨ, ਉਹ ਨਾਮ ਦਾ ਵਪਾਰ ਕਰਦੇ, ਨਾਮ ਦੇ ਹੀਰਿਆਂ ਦਾ ਵਪਾਰ ਕਰਦੇ। ਹਰ ਧਨ ਰਤਨ ਜਵੇਹਰ ਮਾਣਕ, ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤੇ, ਹਰ ਭਗਤੀ ਹੱਲ ਵਿਲਾਈ। ਜਿਹੜਾ ਅੰਮ੍ਰਿਤ ਵੇਲੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਨਾ, ਇਸ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਨਾਮ ਜਪਦਾ, ਸਮਝ ਲੈਣਾ ਉਹਨੇ ਆਪਣੇ ਇਸ ਅਮੋਲਕ ਸਮੇਂ ਨੂੰ ਸੰਭਾਲ ਲਿਆ। ਹਰ ਧਨ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਜਪਣਾ। ਭਗਤ ਖਾਏ ਖਰਚ ਰਹੇ, ਜਿਹੜੇ ਭਗਤ ਜਨ ਨੇ ਉਹ ਇਸ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ, ਫਿਰ ਨਾਮ ਨੂੰ ਜਪਦੇ ਨੇ, ਖਾਂਦੇ ਨੇ, ਨਖੁੱਟੇ ਨੇ। ਇਹ ਨਾਮ ਦਾ ਧਨ, ਦੁਨੀਆਂ ਦਾ ਧਨ ਤਾਂ ਖਤਮ ਹੋ ਜਾਂਦਾ ਨਾ, ਜਿੰਨਾ ਮਰਜ਼ੀ ਬੈਂਕ ਬੈਲੈਂਸ ਹੋਵੇ ਪਰ ਆਉਣਾ ਬੰਦ ਹੋ ਜਾਏ, ਖਰਚਣਾ ਸ਼ੁਰੂ ਕਰ ਦੋ, ਇੱਕ ਦਿਨ ਖਤਮ ਹੋ ਜਾਂਦਾ। ਨਾਮ ਦਾ ਧਨ ਹਿਰਦੇ ਵਿੱਚ ਟਿਕ ਜੇ ਤੇ ਖਤਮ ਨਹੀਂ ਜਾਂਦਾ। ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆ। ਲੋਕ ਦੇ ਵਿੱਚ ਅਮੀਰ ਬੰਦੇ ਨੂੰ ਸਨਮਾਨ ਮਿਲਦਾ, ਕੋਈ ਦੋ ਰਾਏ ਨੀ, ਕੋਈ ਸ਼ੱਕ ਨਹੀਂ, ਪਰ ਪਰਲੋਕ ਵਿੱਚ ਇਹ ਨਹੀਂ ਵੇਖਿਆ ਜਾਣਾ ਵੀ ਬਾਦਸ਼ਾਹ ਆਇਆ ਇਹਨੂੰ ਸਨਮਾਨ ਦਿੱਤਾ ਜਾਏ, ਬੜਾ ਅਮੀਰ ਧਨਾੜ ਬੰਦਾ ਆਇਆ ਇਹਦੇ ਗੱਲ ਸਰੋਪਾ ਪਾਇਆ ਜਾਏ। ਰੱਬ ਦੇ ਘਰ ਦੇ ਵਿੱਚ ਕਿਹਨੂੰ ਸਨਮਾਨ ਮਿਲਦਾ? ਕਹਿਣ ਲੱਗੇ ਜਿਹਦੇ ਕੋਲ ਪਰਮਾਤਮਾ ਦਾ ਨਾਮ ਹੈ, ਜਿਹਦੇ ਹਿਰਦੇ ਵਿੱਚ ਸਤਨਾਮ ਵਾਹਿਗੁਰੂ ਵਸਿਆ ਨਾ, ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਿੜੇ। ਭਗਤ ਜਨ ਜਿਹੜੇ ਨਾਮ ਦਾ ਖਜ਼ਾਨਾ ਇਕੱਠਾ ਕਰਕੇ ਜਾਂਦੇ ਨੇ, ਉਹਨਾਂ ਨੂੰ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵਡਿਆਈ ਮਿਲਦੀ। ਤਾਂ ਹੀ ਮਹਾਰਾਜ ਨੇ ਬਚਨ ਕਹਿੰਦੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਲ। ਹਰ ਧਨ ਨਿਰਭਉ ਸਦਾ ਸਦਾ ਅਸਤਰ ਹੈ ਸੱਚਾ। ਪਰਮਾਤਮਾ ਦਾ ਨਾਮ ਦਾ ਧਨ ਉਹ ਕਿਸੇ ਜਾਂਦਾ ਨਹੀਂ ਜੀ। ਇੱਕ ਵਾਰੀ ਬੰਦੇ ਕੋਲ ਆ ਜਾਏ ਨਾ, ਇਸ ਧਨ ਨੂੰ ਕੋਈ ਖੋਹ ਨਹੀਂ ਸਕਦਾ। ਇਹ ਹਰ ਧਨ ਅਗਨੀ ਤਸਕਰਾ ਹੈ, ਪਾਣੀ ਹੈ, ਜਮਦੂਤਾ ਹੈ, ਕਿਸੇ ਕਾ ਗਵਾਇਆ ਨਾ ਜਾਏ। ਇਹ ਨਾਮ ਦਾ ਧਨ ਨਾ ਤੇ ਇਹਨੂੰ ਅੱਗ ਸਾੜ ਸਕਦੀ, ਤਸਕਰ ਕਹਿੰਦੇ ਨੇ ਚੋਰ ਨੂੰ, ਨਾ ਚੋਰ ਚੋਰੀ ਕਰਕੇ ਲਿਜਾ ਸਕਦਾ ਤੇ ਨਾ ਜਮਦੂਤ ਹੀ ਸਾਡੇ ਕੋਲ ਖੋ ਸਕਦਾ। ਨਾਮ ਦਾ ਧਨ ਉਸ ਬੰਦੇ ਦੀ ਰਾਖੀ ਕਰਦਾ ਜਿਹਦੇ ਹਿਰਦੇ ਵਿੱਚ ਨਾਮ ਧਨ ਵਸਿਆ। ਹਰ ਧਨ ਕੋ ਉਚੱਕਾ ਨੇੜ ਨਾ ਆਵੇ। ਦੁਨੀਆਂ ਦੇ ਧਨ ਦੇ ਨੇੜੇ ਚੋਰ ਆ ਜਾਂਦੇ ਨੇ, ਚੋਰੀ ਕਰ ਲਿਜਾਂਦੇ ਨੇ, ਪਰ ਨਾਮ ਦੇ ਧਨ ਦੇ ਕੋਲ ਕੋ ਉਚੱਕਾ ਚੋਰੀ ਕਰਨ ਵਾਲਾ ਨਹੀਂ ਜਾ। ਜਮ ਜਗਾਤੀ ਡੰਡ ਨਾ ਲਗਾਏ, ਤੇ ਨਾ ਹੀ ਜਮ ਉਸ ਬੰਦੇ ਨੂੰ ਡੰਡ ਲਾ ਸਕਦਾ, ਭਾਵ ਉਹਨੂੰ ਕੋਈ ਸਜਾਵਾਂ ਦੇ ਸਕਦੇ। ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤੇ ਨਾ ਇੱਕ ਵਿਖ ਨਾਲ ਨਾ ਜਾਏ। ਪਾਪਾਂ ਦੇ ਨਾਲ ਕੀਤੀ ਹੋਈ ਕਮਾਈ, ਬੇਈਮਾਨ ਦੇ ਨਾਲ ਕੀਤੀ ਹੋਈ ਕਮਾਈ, ਉਹ ਇੱਕ ਤਿਲ ਜਿੰਨੀ ਵੀ ਕਮਾਈ ਜਿਹੜੀ ਨੀ, ਉਹ ਬੰਦੇ ਨੂੰ ਟਿਕਣ ਨਹੀਂ ਜਾਂਦੀ, ਨਾਲ ਨਹੀਂ ਜਾਂਦੀ। ਹਲਤੇ ਵਿੱਚ ਸਾਗਰ ਦੁਹੇਲੇ ਪਏ, ਲੋਕ ਵਿੱਚ ਵੀ ਉਹਨਾਂ ਦੀ ਬੁਰੀ ਹਾਲਤ ਹੁੰਦੀ। ਬੇਈਮਾਨੀ ਕਰਨ ਵਾਲੇ, ਚੋਰੀ ਕਰਨ ਵਾਲੇ ਵੇਖਦੇ ਨਾ, ਕਿਸੇ ਕੋਈ ਚੋਰੀ ਕਰਨ ਵਾਲਾ ਫੜਿਆ ਜਾਏ ਤੇ ਫਿਰ ਜੇਲ੍ਹ ਦੇ ਵਿੱਚ ਵਿਚਾਰਾ ਸਾਰੀ ਉਮਰ ਧੱਕੇ ਖਾਂਦਾ। ਹੱਥੋਂ ਛੁੜਕ ਗਿਆ, ਇਹ ਸਮਾਂ ਮਿਲਿਆ ਸੀ ਨਾਮ ਧਨ ਇਕੱਠਾ ਕਰਨ ਦਾ, ਪਰ ਇਹ ਨਾਮ ਧਨ ਦਾ ਸਮਾਂ ਜਿਹੜਾ ਸੀ ਇਕੱਠਾ ਕਰਨ ਦਾ ਨਿਲਕ ਗਲ ਗਿਆ। ਅੱਗੇ ਪਲਤ ਸਾਕਤ ਹਰ ਦਰਗਾਹ ਢੋਈ ਨਾ ਪਾਏ। ਜਦੋਂ ਦਰਗਾਹ ਵਿੱਚ ਜਾਂਦਾ ਨਾ ਤੇ ਸਾਕਤ ਬੰਦੇ ਨੇ, ਫਿਰ ਉੱਥੇ ਢੋਈ ਨਹੀਂ ਜੇ ਮਿਲਦੀ, ਉੱਥੇ ਉਹਨੂੰ ਮਾਨ ਸਨਮਾਨ ਨਹੀਂ ਮਿਲਦਾ। ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ,
ਜਿਸ ਨੂੰ ਦੇ ਸੁਹਰਤਾਂ ਲਾ ਚਲਾਈ। ਇਹ ਨਾਮ ਦਾ ਧਨ ਜਿਹੜਾ ਹੈ ਨਾ, ਇਹਦਾ ਸ਼ਾਹੂਕਾਰ ਪਰਮਾਤਮਾ ਹੈ ਜਾਂ ਗੁਰੂ ਹੈ? ਗੁਰੂ ਸ਼ਾਹੂਕਾਰ ਕੋਲੋਂ ਸਾਨੂੰ ਨਾਮ ਧਨ ਮਿਲ ਸਕਦਾ ਹੈ ਜਾਂ ਪਰਮਾਤਮਾ ਕੋਲ? ਇਸ ਹਰ ਧੰਨੇ ਕਾ ਤੋਟਾ ਕਦੇ ਨਾ ਆਵੇ ਜਨ ਨਾਨਕ ਕੋ ਗੁਰ ਸੋਜੀ ਪਾਏ। ਜਿਹਨੂੰ ਇਹ ਸਮਝ ਆ ਗਈ ਨਾ ਵੀ ਵਾਹਿਗੁਰੂ ਕੋਲੋਂ ਨਾਮ ਦਾ ਧਨ, ਗੁਰੂ ਕੋਲ ਨਾਮ ਦਾ ਧਨ ਮਿਲਣਾ, ਫਿਰ ਜਦੋਂ ਗੁਰੂ ਕੋਲੋਂ ਬੰਦੇ ਨੂੰ ਸਮਝ ਆਉਂਦੀ ਫਿਰ ਉਸ ਵੇਲੇ ਪਰਮਾਤਮਾ ਦੇ ਨਾਮ ਵਾਲੇ ਪਾਸੇ ਤੁਰਦਾ, ਤੇ ਜਿਹੜੇ ਤੁਰਦੇ ਨੇ ਨਾਮ ਜਪ ਕੇ ਜਾਂਦੇ ਨੇ, ਫਿਰ ਉਹਨਾਂ ਦੀ ਵਡਿਆਈ ਵਿੱਚ ਮਹਾਰਾਜ ਜੀ ਬਚਨ ਕਹਿੰਦੇ ਨੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਕਰੇ। ਜਿਨੀ ਨਾਮ ਧਿਆਇਆ ਗੈਬ ਸਕਤ ਕਾਲ ਨਾਨਕ ਤੇ ਮੁਖਜਲੇ ਕਿਰਤੀ ਛੁੱਟੀ ਨਾਲ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆ ਭਾਗਾਂ ਵਾਲੇ ਹੋ, ਸਾਰਾ ਦਿਨ ਦੁਨੀਆ ਦੀ ਕਿਰਤਕਾਰ ਅੱਠ ਅੱਠ ਨੌ ਨੌ ਘੰਟੇ ਤੁਸੀਂ ਕੰਮ ਕਰਦੇ ਹੋ, ਪਰ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਵਿੱਚ ਵੀ ਬੈਠਦੇ ਹੋ, ਇਹ ਬੜੀ ਵੱਡੀ ਬਖਸ਼ਿਸ਼। ਬਸ ਇਸੇ ਤਰ੍ਹਾਂ ਗੁਰੂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਆ, ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਵਰਤ ਸਵਾਮੀ ਸੋ ਕਿਉਂ ਮਨੋ ਵਸਾਰੇ। ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਹੈ ਘਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ ਸਦਾ ਸਭ ਸਲਾਹ ਤੇਰੀ। ਨਾ ਮਨ ਵਸਾਵਾ ਨਾਮ ਦਿਨ ਕਾ ਮਨ ਵਸਿਆ ਵਾ, ਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਹਿ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣਾ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਸ ਭਾਗੈ, ਕਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨ ਦਸਣ ਹੋਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਾ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਬਾਚੇ ਧਰਮ ਹਦੂਰ, ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸਕਦ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਸਾਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਗਵਤੀ ਪਾਤਸ਼ਾਹ ਦਸਨ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਪਿਆ ਫਿਰ ਅਗਤ ਗੁਰਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕੇ ਆਇਤ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਆਵਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾ ਮਸ਼ਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਹਿਗੁਰੂ ਗਰੀਬ ਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਤੇ ਚਲਾਈ ਤੇ ਵਾਹਿ ਦੇਖ ਡਿੱਟ ਕੀਤਾ ਤੇ ਨਾ ਪਿਆਰਿਆਂ ਤੇ ਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਈਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੀਆਂ ਤੇ ਜੜੇ ਹਾਰੇ ਨਚਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸੀ ਕਿਸੇ ਤਰੀਕੇ ਸੰਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬਦ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਸਰ ਕਸਰ ਸਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗਣ ਗਾਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਯਮ ਮਤ ਦੂਜੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਪ੍ਰਵਾਜ ਪੰਥ ਸਦਾ ਸਹਾਇਤ ਤਾਰ ਦਿਓ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨੇ ਗੁਰੂ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਲੋਟਿਆਂ ਦੀ ਓਟ ਗੁਰੂ ਨੇ ਆਚਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਕੁਝ ਭਾਵੇ ਤਾਣੇ ਰਾਸ ਇਹ ਕੀ ਬਨਵਾਸ ਜੀ ਆਪ ਜੀ ਦੇ ਚੰਨ ਕਾਉਣਾ ਅਰਦਾਸ ਨੂੰ ਤਿਆਰ ਕੀਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸਦੇ ਕਿ ਨਿਹਾਸ ਉਤਾਰ ਦਿਓ ਮਿਹਨਤ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘ ਨੇ ਆਪ ਦੇ ਚਰਨ ਆਸਾ ਕੀ ਵਰਤ ਕੀਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮ ਨੇ ਮੇਰੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੇ ਸਾਡੀ ਬਾਤ ਦਾ ਕਰੋ ਜੀ ਗੁਰੂ ਜੀ ਨੂੰ ਆਜ ਬਖਸ਼ਿਸ਼ ਕਰੋ ਉਤਾਰ ਦਿਓ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚ ਪਿੱਤਰ ਕਰਾਮ ਸ਼ਾਹ ਜੀ ਦੇ ਗਿਆ ਤਿਆਰ ਕਰ ਹਰਦਾਰ ਆਪ ਜੀ ਭੋਗ ਲਓ ਸ਼ੀਰ ਪ੍ਰਸਾਦ ਸ਼ਾਸਨ ਕੇ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਿੱਤਾ ਕਿਰਪਾ ਕਰੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਵਕੀਲਾਂ ਦੀ ਬਾਤ ਕਰੋ ਜੀ ਮਹਾਰਾਜ ਸਭ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੋ ਦਿੱਤਾ ਜੀ ਆਪ ਦੇ ਚਾਨਾ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾ ਸੇਵਾ ਦੀ ਭਾਵਨਾ ਬਖਸ਼ ਬਾਤਾਂ ਕਰੋ ਗਰੀਬ ਨੂੰ ਆਜ ਆਪ ਨੇ ਕਿਰਪਾ ਕੀਤੀ ਹੈ ਆਪ ਦੀਆਂ ਬਖਸ਼ੀਆਂ ਦਾਤਾਂ ਚੋਂ ਲੰਗਰਾਂ ਦੀ ਟੁੱਟ ਸਵਾਰੀਆਂ ਪ੍ਰਵਾਨ ਕਹਿੰਦੇ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਆਦਿ ਦੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਤੇਰਪੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਾਂ ਤਨ ਗ੍ਰੰਥ ਉਤਾਰ ਕੀਤਾ ਜੀ ਆਪਦੇ ਚੰਨ ਕਾਮਨਾ ਗੁਰਦਾਸ ਨੇ ਉਤਾਰ ਜੀ ਆਪ ਬਖਸ਼ਿਸ਼ ਕੀਤੀ ਹੈ ਅੱਜ ਦਰ ਕਰ ਸਕਦਾ ਭਾਈ ਮਨਜੀਤ ਸਿੰਘ ਉਤਾਰ ਜੀ ਆਪਣੀ ਨਵੀਂ ਘਰ ਦੀ ਰਾਜ ਬਖਸ਼ੀ ਹੈ ਆਪਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਰਾ ਕਰਤਿਆਂ ਨੇ ਹਾਜ਼ਰੀ ਪ੍ਰਵਾਨ ਕਰੋ ਉਤਾਰ ਬਖਸ਼ ਕਰਦੇ ਸੇਵਕਾਂ ਨੂੰ ਨਵੀਂ ਘਰ ਸੁੱਕਣ ਵਾਲੀ ਕਰਨੀ ਸਬਰ ਕਰਦੇ ਸਮੇਂ ਅਕਸ਼ੰਕ ਆਪਣੇ ਸੇਵਕਾਂ ਦੀ ਆਪ ਰੱਖਿਆ ਸਿੰਘ ਦੀ ਬਾਤ ਕਰ ਦਿੱਤਾ ਕਮਾਈਆਂ ਸਬਰ ਕਰੋ ਜੀ ਕਿਹਾ ਗਰੀਬ ਰਾਜ ਦਰ ਕਰ ਸੇਵਾ ਦਾ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਗਰੀਬ ਰਾਜ ਦੇ ਰੋਗਤਾ ਵਾਸਤੇ ਚਾਟੀਕਲਾ ਵਾਸਤੇ ਸੁਖ ਸ਼ਾਂਤੀ ਵਾਸਤੇ ਬੇਨਤੀ ਕਰਦੇ ਗਰੀਬ ਨੂੰ ਅਰਦਾਸ ਬੇਨਤੀ ਕਰਦੇ ਕਿਰਪਾ ਬਖਸ਼ਿਸ਼ ਕਰੋ ਮੇਰੇ ਪ੍ਰਾਸ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਸਿਰ ਤੇ ਰੱਖੋ ਆਪਣੇ ਸੇਵਕ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਮ ਦੀ ਰਾਜ ਬਖਸ਼ੇ ਤਾਂ ਸਦਾ ਚਾਟੀਕਲਾ ਵਾਲੇ ਦੀ ਬਾਤ ਕਰੋ ਜੀ ਗਰੀਬ ਰਾਜ ਜੀ ਆਪ ਦਰ ਕਰ ਸੇਵਾ ਦਾ ਬ੍ਰਿਕਸ਼ਾਪ ਚ ਪਾਤਸ਼ਾਹ ਜੀ ਆਪਣੇ ਕਾਰਜਾਂ ਦੀ ਸਫਲਤਾ ਵਾਸਤੇ ਸਬੂਰਤਾ ਵਾਸਤੇ ਬੇਨਤੀ ਕਰਨ ਗਰੀਬ ਰਾਜ ਬੇਨਤੀ ਕਰਨ ਦੀ ਕਿਰਪਾ ਤੁਸੀਂ ਬਖਸ਼ਿਸ਼ ਕਰੋ ਮੇਰੇ ਪ੍ਰਯਾਸ ਬ੍ਰਿਕਸ਼ਾਪ ਦੇ ਸੇਵਤੇ ਰੱਖੋ ਆਪਣੇ ਸੇਵਕਾਂ ਦੇ ਸਾਰੇ ਕਾਰਜਾਂ ਦੀ ਨਿਰਭਰਤਾ ਸਹਿ ਸੰਪੂਰਨ ਕਰੋ ਆਪਣੇ ਸੇਵਕਾਂ ਦੇ ਆਪ ਰਾਜ ਪਾਤਸ਼ਾਹ ਤਾਰ ਕਿਰਪਾ ਕਰੋ ਮੇਰਾ ਸੇਵਤ ਚ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਆਪ ਕਾਰਜ ਰਾਜ ਕਰਨ ਦੀ ਕਿਰਪਾ ਤਾਂ ਮਿਹਰ ਕਰੋ ਖਾਲਸਾ ਪੰਥ ਸੇਵਕਾਂ ਨੂੰ ਏਕਤਾ ਸਵਾਗ ਪਿਆਜ ਬਖਸ਼ੀ ਕਰਕੇ ਸੱਤ ਨੂੰ ਦਾਜ ਬਖਸ਼ੋ ਚਾਨਾ ਜੁੜੋ ਕਰਵਾਉਣ ਦਾ ਪਿਆਰ ਕਰੇ ਤਾਰ ਹਾਰ ਮੈਦਾਨ ਫਤਿਹ ਕਰੋ ਜੀ ਗੁਰੂ ਗਰੀਬ ਨਿਵਾਜ
1: ਦੂਰ ਦੁਰਾਏ ਕਰਨ ਬੈਠੀਆਂ ਲਾਈਫ ਤਾਂ ਕੀਤੇ ਸਾਨੂੰ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਾਣ ਰੁਕਣੀ ਲੈ ਕੇ ਲਾਓ ਸਾਰਿਆਂ ਨੂੰ ਬਖਸ਼ੀ ਸੰਗਤ ਨੂੰ ਬਖਸ਼ੇ ਨੇ ਸੰਗਤਾਂ ਚਾਹੁੰਦਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਪੇਟਾ ਕਰੀ ਚਾਹੁੰਦਾ ਪ੍ਰਵਾਨ ਕਰੋ ਬਖਸ਼ਕਰ ਸਾਹਿਬ ਦੇ ਕਮਾਈਆਂ ਸਭ ਕਰੋ ਕਾਰਜ ਵੱਧ ਬਖਸ਼ਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਮੇਰਾ ਨਾ ਕਰਿਓ ਕੀ ਬੁਲਾ ਸੇਵਾ ਪ੍ਰਵਾਨ ਕਰੋ ਭੁਲਾ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਹੁਕਮਨਾਮੇ ਬਖਸ਼ ਕਰਕੇ ਬ੍ਰਹਮ ਲੜੀ ਵਾਸਤੇ ਆਗ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਦਾਤ ਸ਼ੋਧੇ ਤੇ ਪਿੱਤਰ ਸੇਵਾ ਲੈਣ ਦੀ ਬਾਤ ਕਰੋ ਦਿੱਤਾ ਰਹਿੰਦੇ ਕਾਲ ਸਵਾਰ ਕੇ ਚੰਨਾ ਦੁਰਾਦੀ ਬਣਾਓ ਸਹੀ ਪਿਆਰੇ ਮੇਰੇ ਜੀ ਨੇ ਮੇਰੇ ਆਪਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਯੂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਗੇ ਬਦੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨਾ ਖੰਡ

0: ਸੂਹੀ ਮਹੱਲਾ ਚੌਥਾ ਜਿੱਥੈ ਹਰ ਆਰਾਧੀ ਹੈ ਤਿੱਥੈ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸਿੰਘ ਜੀ ਮਾਨੇ ਕਿਰਪਾ ਕੀਤੀ ਮੇਰੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਕੀ ਗੋਤਰੀ ਵਿੱਚ ਬੈਠ ਕੇ ਤੁਰਗਵਾਣੀ ਆਸਾ ਕੀ ਵਾਰ ਸੰਬੋਲ ਕੀਤੇ ਸਰਵ ਕੀਤੇ ਨੇ ਉਪਰੰਤ ਅੱਜ ਹੁਕਮਨਾਮੇ ਕਥਾ ਵਿਚਾਰ ਵਿਦਵਾਨੀ ਵੱਲੋਂ ਸਰਵ ਕੀਤੀ ਅਰਦਾਸ ਸਾਹਿਬ ਜੀ ਪਰੇ ਪ੍ਰਾਂਤ ਮਹਾਰਾਜ ਬਖਸ਼ੇ ਪਵਿੱਤਰ ਹੁਕਮਨਾਮੇ ਸਰਵ ਕੀਤੇ ਨੇ ਸਾਧ ਸਿੰਘ ਦਾ ਅਜਾ ਸਮਾਂ ਗੁਰੂ ਸਾਹਿਬ ਨੇ ਆਪ ਸਭ ਗੁਰੂ ਘਰ ਤੁਹਾਨੂੰ ਬਖਸ਼ਿਸ਼ ਕੀਤਾ ਹੈ ਔਰ ਸਾਧ ਸਿੰਘ ਪਤਾ ਹੈ ਕਿ ਸਾਧ ਸੰਗਤ ਜੀ ਹਰ ਰੋਜ਼ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ ਤਾਂ ਆਪ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਠੀਕ 10 ਵਜੇ ਤੱਕ ਆਹ ਵੀ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ ਸਾਧ ਸੰਗਤ ਜਿਨ੍ਹਾਂ ਤਿੰਨਾਂ ਸੰਗਤਾਂ ਨੇ ਘਰਾਂ ਵਿੱਚ ਆਪ ਲੜੀਵਾਰ ਸਹਿਜ ਪਾਠ ਆਰੰਭ ਕੀਤੇ ਨੇ ਨਾਲ ਕਰ ਰਹੇ ਹਨ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਾਈ ਹਰਜਿੰਦਰ ਸਿੰਘ ਜੀ ਮੰਗਰ ਸਾਹਿਬ ਨੂੰ ਫੋਨ ਕਰਕੇ ਆਪਣਾ ਨੰਬਰ ਦੇ ਦਿਓ ਤਾਂ ਕਿ ਉਹ ਸਮੇਂ ਸਿਰ ਜੋ ਵੀ

0: ਇਹਨਾਂ ਨੂੰ ਨਵੀਨਤਾ ਸਹਿਤ ਸੰਪੂਰਨ ਕਰਨ ਦੇ ਸਫਲ ਹੋਈ ਹੈ। ਸੁਸ਼ਾਸ ਸਿੰਘ ਜੀ ਦੀ ਸੰਗਤਾਂ ਬੇਨਤੀ ਹੈ ਕਿ ਖਾਲਸਾ ਸਕੂਲ ਖੁੱਲ ਚੁੱਕਾ ਹੈ, ਆਓ ਐਤਵਾਰ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਬੱਚੇ ਆਪਣੇ ਖਾਲਸਾ ਸਕੂਲ ਦਾਖਲ ਨਹੀਂ ਕਰਵਾਇਆ, ਸਾਰਿਆਂ ਨੂੰ ਬੇਨਤੀ ਹੈ ਕਿ ਐਤਵਾਰ ਆ ਕੇ ਆਪਾਂ ਆਪਣੇ ਬੱਚੇ ਜਿਹੜੇ ਨੇ ਉਹ ਤੁਸੀਂ ਜ਼ਰੂਰ ਦਾਖਲ ਕਰਵਾਓ ਤਾਂ ਕਿ ਬੱਚੇ ਪੰਜਾਬੀ ਸਿੱਖ ਕੇ ਗੁਰਬਾਣੀ ਜਿਹੜੀ ਹੈ ਉਸਨੂੰ ਪੜ੍ਹ ਸਕਣ ਅਤੇ ਆਪਣਾ ਜੀਵਨ ਜਿਹੜਾ ਗੁਰੂ ਮਹਾਰਾਜ ਚਰਨ ਨਾਲ ਜੋੜ ਸਕਣ। ਇਹ ਸਾਧ ਸੰਗਤ ਸਭ ਵਾਸਤੇ ਬਹੁਤ ਹੀ ਜ਼ਰੂਰੀ ਹੈ। ਬਾਕੀ ਸਾਧ ਸੰਗਤ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਸਾਧ ਸੰਗਤ ਜੀ 12 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਹੈ, 12 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਹੈ। ਸੋ ਉਸ ਦਿਨ ਜ਼ਰੂਰ ਸਾਰੀ ਸੰਗਤ ਆਓ, ਹਾਜ਼ਰੀਆਂ ਭਰੋ ਅਤੇ ਗੁਰੂ ਸਾਹਿਬ ਨੇ ਜੋ ਸਾਡੇ ਵਾਸਤੇ ਇਹ ਮਹਾਨ ਪਰਉਪਕਾਰ ਕੀਤਾ ਹੈ, ਸੋ ਉਸ ਦਿਨ ਪਹਿਲੇ ਪ੍ਰਕਾਸ਼ 'ਤੇ ਆ ਕੇ ਸਾਰੀਆਂ ਸੰਗਤਾਂ ਬਾਰੇ ਚਰਨਾ ਧੰਨਵਾਦ ਕਰਦੇ ਹੋਇਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਡਾਕਟਰ ਸਾਹਿਬ ਕਰਨਗੇ, ਅਸੀਂ ਅਸਰਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪਾਵਨ ਸ੍ਰੀ ਸਹਿਜ ਪਾਠ ਪਾਵਨ ਅੰਗ 994 ਤੋਂ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 994 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਸਤ

ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਿੜਾਏ ਜਿੱਥੇ ਅਵ ਘੱਟ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ ਮੇਰਾ ਮਾਤ ਪਿਤਾ ਸੁਤ ਬੰਧਪੋ ਮੈਂ ਹਰ ਬਿਨ ਅਵਰ ਨਮਾਏ ਰਹਾਉ ਮੈਂ

ਦਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾ

ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਵਿਹੂਣਿਆ ਤਿੰਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀ

ਆਖ ਵੇ ਆ ਵਹਿ ਜਾਹਿ ਭਵਾਈ ਹੈ ਬਹੁ ਜੋਨੀ ਦੁਰਗੰਧ ਭਾਖ ਤ੍ਰਾਹਿ ਤ੍ਰਾਹਿ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ

ਮਾਰੂ ਮਹੱਲਾ ਚੌਥਾ। ਹਰ ਹਰ ਨਾਮ ਜਪੂ ਮਨ ਮੇਰੇ, ਸਭ ਕਿਲਵਿਖ ਕਾਟੈ ਹਰ ਤੇਰੇ। ਹਰ ਧਨ ਰੱਖਹੂ ਹਰ ਧਨ ਸੰਚਹੂ, ਹਰ ਚਲਦਿਆਂ ਨਾਲ ਸਖਾਈ ਜੀਉ। ਜਿਸਨੂੰ ਕਿਰਪਾ ਕਰੇ ਸੋ ਧਿਆਵੈ, ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ। ਗੁਰ ਪ੍ਰਸਾਦੀ ਹਰ ਰਸ ਆਵੈ, ਜਪ ਹਰ ਹਰ ਪਾਰ ਲੰਘਾਈ ਜੀਉ। ਰਹਾਉ ਨਿਰਭਉ ਨਿਰੰਕਾਰ ਸਤਿ ਨਾਮੁ, ਜਗ ਮੈਂ ਸ੍ਰੇ

ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਵਿਤ ਨਵਿਤ ਭਰਮਿਓ ਬਹੁ ਭਾਤੀ ਅਨਕ ਜਤਨ ਕਰ ਧਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਭਏ ਅਜਾਏ ਅਵ

ਮਹਾ ਆਨੰਦ ਸੁਖ ਪਾਏ। ਮਾਰੂ ਮਹੱਲਾ ਪੰਜਵਾਂ, ਕਵਨ ਥਾਨ ਧੀਰਿਓ ਹੈ ਨਾਮਾ, ਕਵਨ ਬਸਤ ਅਹੰਕਾਰਾ, ਕਵਨ ਚਿਹਨ ਸੁਨ ਉਪਰ ਛੋਹਿਓ, ਮੁਖ ਤੇ ਸੁਨ ਕਰਗਾਰਾ।

ਤੇ ਖਬਰ ਨਾ ਪਾਇਓ ਰਹਾਓ। ਸਹਿਨਸ਼ੀਲ ਪਵਨ ਅਰ ਪਾਣੀ ਬਸੁਦਾ ਖਿਮਾ ਨਿਪਰਾਤੇ, ਪੰਚ ਤਤ ਮਿਲ ਭਇਓ ਸੰਜੋਗਾ, ਇਨ ਮਹਿ ਕਵਨ ਦੁਰਾਤੇ। ਜਿਨ ਰਚ ਰਚਿਆ ਪੁਰਖ ਵਿਧਾਤੈ, ਨਾਲੇ ਹਉ ਮੈਂ ਪਾਈ, ਜਨਮ ਮਰਨ ਉਸ ਹੀ ਕਉ ਹੈ ਰੇ, ਓਹਾ ਆਵੈ ਜਾਈ।

ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤ ਹੈ ਨ ਭਇਓ ਦੁਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਿਤ ਕੀਏ ਖਿਨ ਭੀਤਰ ਮਹਿਮਾ ਕਥਨ ਨ ਜਾਈ ਨਿਰਭਉ ਭਏ ਸਗਲ ਭੈ ਖੂ

ਨੈਣ ਦਿਨਸ ਲਿਵਲਾਈ ਮਾਰੂ ਮਹੱਲਾ ਪੰਜਵਾਂ ਜੋ ਸਮਰੱਥ ਸਰਬ ਗੁਣ ਨਾਇਕ ਕਿਸਕੋ ਕਬੂ ਨਾ ਗਾਵਸ ਰੇ ਛੋੜ ਜਾਏ ਕਿਨ ਭੀਤਰ ਤਾ ਕਉ ਵਾਕੋ ਫਿਰ ਧਾਵਸ ਰੇ।

ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੂਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੀ ਦਿਖਾਇਆ ਥਾ ਅਨਭਉ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨ ਕਤਹੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੂਲ ਅਮੂਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦਿਖਾਇਆ ਥਾ ਰਹਾਉ ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵਜਿਓ ਕਹਿ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮੰਤ੍ਰ ਸੁਨਾ ਬੁਝੀ ਅਖੁੱਟ ਭੰਡਾਰ ਸੁਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੇ ਅਘੜ ਘੜਿਓ ਰਸ ਪਾਇਆ ਥਾ।

ਧਰਮਾ ਸੱਚ ਥਾਨ ਸੱਚ ਬੈਠਕਾ ਸੱਚ ਸਵਾਉ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਵਾਂ ਵੇਦ ਪੁਕਾਰੈ ਮੁਖ ਤੇ ਪੰਡਿਤ ਵੇਦ ਪੁਕਾਰੈ ਮੁਖ ਤੇ ਪੰਡਿਤ ਕਾਮਾ ਮਨ ਕਾ ਮਾਠਾ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ।

ਆਓ ਆਪ ਮੁਕਤ ਮੋਕੋ ਪ੍ਰਭ ਮੇਲੇ ਐਸੋ ਕਹਾ ਲਹਾ ਰਹਾਉ ਤਪਸੀ ਕਰਕੇ ਦੇਹੀ ਸਾਧੀ ਮਨੁਆ ਦਹ ਦਿਸ ਥਾਨ ਧਾਨਾ ਬ੍ਰਹਮਚਾਰ ਬ੍ਰਹਮ ਚੱਜ ਕੀਨਾ ਹਿਰਦੈ ਭਇਆ ਗੁਮਾਨਾ ਸੰਨਿਆਸੀ ਹੋਏ ਕੈ ਤੀਰਥ ਭ੍ਰਮਿਉ ਉਸ ਮਹਿ ਕ੍ਰੋਧ ਬਿਗਾਨਾ ਘੁੰਗਰ ਬਾਂਧ ਭਈ ਰਾਮਦਾਸਾ ਰੋਟੀਅਨ ਕੇ ਉਪਾਵਾ ਬਰਤ ਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਹਰਖ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਛ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕ ਬਾਇਆ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਹਾਰਾ ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰ ਸੇ ਮਰ ਜਨਮਹਿ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਆਵਹਿ ਤਬ ਹੀ ਪਤ ਪੂਰੀ ਬਿਸਰਤ ਰਲੀਏ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਛਿਤਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜ ਇਹ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜੋ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੈ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ ਹੈਗਾ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਅਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਅਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੀ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ, ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਤੇ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਿਹਾ, ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ। ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ, ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ, ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ, 45 ਮਿੰਟ, 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੋ ਨਾਰੀ ਪੰਚ ਮਹਰਕ ਦਿਸਾਖ ਸੁਨਾਵੇ ਹੈ ਬੰਗਾ ਲੰਬ ਮਦਮਾ ਦਿਵ ਗਾਵ ਹੈ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਪਹਿਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੌਸਕਿਆ ਲਾਪ ਹੈ ਸੰਗ ਰਾਗਨੀ ਪਾਚੋ ਥਾਪ ਹੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਏ ਪਾਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤੀ ਅੰਗ ਮੇ ਵਾਰਾ ਪ੍ਰਬਲ ਚੰਡ ਕੌਸਕ ਉਬਾਰਾ ਖਾਓ ਖਟਿਆਓ ਪਹੁਰਾਨਤ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮੁਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਤਰਨ ਪਰਵਾਰ ਬਣੀਆਂ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਿਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛੁ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜਪੂ ਪਾਚੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਪਿਆਏ ਕਿਰੰਕਿਤ ਗੁਰ ਤੇ ਅਮਰਦਾਸ ਰਾਮਦਾਸ ਤੇ ਫਿਰ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦਾ ਵਹਿਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅੱਠੀਆਂ ਜਾਪੀਆਂ ਤਪੀਆਂ ਜਿਹੜਾ ਨਾਮ ਜਪਿਆ ਬਣ ਸਕਿਆ ਦੇ ਚਲਾਈ ਤੇ ਵਾਹਿ ਦੇ ਕੇ ਜਿਹੜਾ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਤੇ ਕੇਸਾਂ ਸਵਾਸਾਂ ਸਾਹਿਬ ਨਿਭਾਇਆ ਤੇ ਨਾ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਦਾ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਜਿਤ ਆਵਣ ਕਾ ਸਦਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਸ਼ਰਿਆਇਤ ਦੇਖ ਕੇ ਕਿ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮੁੱਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖ ਕੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਥ ਸਦਾ ਸਹਾਇ ਦਾ ਤਿਆਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਘਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਇਹ ਕੀ ਮਹਾਰਾਜ ਜੀ ਆਪਦੇ ਚੰਨ ਕਾਲਾ ਦਰਦਾਸ ਨੇ ਉਤਾਰ ਜੀ ਆਪਣੇ ਕਿਰਪਾ ਕੀਤੀ ਬਖਸ਼ ਕੀਤੀ ਪਰਿਵਾਰ ਨੂੰ ਉਦਮ ਬਖਸ਼ਿਤ ਉਤਾਰ ਪਿਤਾ ਜੀ ਕਿਰਪਾ ਸਤਿਕਾਰ ਦਰ ਕਰ ਸਰਦਾਰ ਭਾਈ ਬਲਵਿੰਦਰ ਸਿੰਘ ਸਮਿਤ ਸਰਦਾਰ ਕਬੀਰ ਸਿੰਘ ਮਾਤਾ ਹਰਬੰਸ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਉਤਾਰ ਜੀ ਆਪ ਚਾਹੁੰਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਉਤਾਰ ਜੀ ਪਰਿਵਾਰ ਨੇ ਆਪ ਸਹਿਜ ਪਾਠ ਕਰ ਕੀਤੇ ਹਨ ਜਿਨ੍ਹਾਂ ਦੇ ਆਸਮੇ ਨਿਰਵਿਘਨਤਾ ਸਹਿਜ ਸੰਪੂਰਨ ਭੋਗ ਮੈਂ ਦਿੱਤਾ ਇਸ ਸਮੇਂ ਪਾਠ ਕਰਦੇ ਹਾਂ ਭੋਗ ਪਾਉਂਦੇ ਹਾਂ ਪਰਿਵਾਰ ਤੋਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਦਿੱਤਾ ਸੇਵਾ ਥਾਂ ਬੋਲਦਾਰ ਬਖਸ਼ਿਸ਼ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਤੋਂ ਆਉਂਦਾ ਆਗਿਆਕਾਰ ਬਖਸ਼ਿਸ਼ ਕਰਨਾ ਬੱਚੇ ਨੂੰ ਗੁਰਸਿੱਖੀ ਦੀ ਦਾਜ ਬਖਸ਼ਿਸ਼ ਉੱਚੀ ਵਿਦਿਆ ਦਾਜ ਬਖਸ਼ਿਸ਼ ਜਾਂਦੀ ਕਰਵਾ ਦੀ ਬਖਸ਼ਿਸ਼ ਉਤਾਰ ਜੀ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਚਾਨਣ ਨਾਲ ਜੁੜੋ ਗੁਰਬਾਣੀ ਦਾ ਪਿਆਰ ਬੱਚਿਆਂ ਦੀ ਵਾਰਤਾ ਕਰੋ ਜੀ ਕਿਰਪਾ ਕਰੋ ਮੇਰੇ ਕੋਲ ਸੱਤੇ ਪਾਤਸ਼ਾਹ ਜੀ ਉਤਾਰ ਜੀ ਸੇਵਕਾਂ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੱਡ ਕਰ ਕਰਨੀ ਪਰਿਵਾਰ ਵਿੱਚ ਸਦਾ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਿਗੁਰ ਦਾਤ ਬਖਸ਼ੋ ਸਾਰੇ ਪਰਿਵਾਰ ਵਿੱਚ ਸੱਚੇ ਪਾਤਸ਼ਾਹ ਜੀ ਆਪ ਚਾਨਣ ਨਾਲ ਜੁੜਨ ਦੀ ਵਾਰਤਾ ਕਰੋ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਸੇਵਕਾਂ ਦੇ ਸਦਾ ਕਾਰਜ ਰਾਜ ਕਰਨੇ ਇਸ ਤਰ੍ਹਾਂ ਸਦਾ ਆਪਣੇ ਚਾਨਣ ਨਾਲ ਸੇਵਾ ਦੀ ਦਾਤ ਬਖਸ਼ਿਆ ਦੀ ਵਾਰਤਾ ਕਰਨੀ ਉਤਾਰ ਜੀ ਬਖਸ਼ਿਸ਼ ਕਰੋ ਗਰੀਬ ਰਾਜ ਸੱਚੇ ਪਾਤਸ਼ਾਹ ਜੀ ਜੀ ਪਰਿਵਾਰ ਵੱਲੋਂ ਅਰਦਾਸ ਭੇਜਦੇ ਗਰੀਬ ਨਿਵਾਜ ਸਾਹਿਬ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਦਾ ਪ੍ਰਾਰ ਦਿੱਤਾ ਜੀ ਸੇਵਕਾਂ ਨੂੰ ਗਰੀਬ ਨਿਵਾਜ ਆਪ ਬਖਸ਼ਿਸ਼ ਕਰੋ ਸਹਿਜ ਪਾਠ ਆਰੰਭ ਕਰਨ ਵਾਸਤੇ ਆਗਿਆ ਬਖਸ਼ੋ ਆਪ ਮੇਰੇ ਪ੍ਰਿਆਸੇ ਤਰਕਾਂ ਸਿਆਦਾ ਬਖਸ਼ਿਸ਼ਤਾ ਆਉਣ ਵਾਲੇ ਸਮੇਂ ਸੇਵਕਾਂ ਨੂੰ ਸ਼ੋਧ ਤੇ ਪਿੱਤਰ ਬਾਣੀ ਉਚਾਰਨੀ ਬਾਰੇ ਦੀ ਬਖਸ਼ਿਸ਼ ਕਰਨੀ ਸੇਵਕਾਂ ਦੇ ਰੰਭੇ ਹੋਏ ਕਾਰਜ ਆਪ ਰਾਤ ਕਰਨੇ ਆਪਣੇ ਸੇਵਕਾਂ ਸਦਾ ਆਪ ਰਾਜ ਬਖਸ਼ੋ ਦਾ ਪਿਆਰ ਦੀ ਇਹਨਾਂ ਖੁਸ਼ੀਆਂ ਵਿੱਚ ਪਰਿਵਾਰ ਨੂੰ ਆਪ ਦੇ ਪੁੱਤਰ ਮਾਲੇ ਹਾਜ਼ਰ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪੜ੍ਹਦੇ ਟੱਕੋ ਸੰਗਤਾਂ ਵਾਸਤੇ ਵਿੱਚ ਗ੍ਰਾਮ ਸਹਿਤ ਦੇਗਾਂ ਤਿਆਰ ਕੇ ਹੱਥ ਦਿੱਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦਰਸ਼ਨਾਂ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਤੇ ਰੱਖਿਆ ਬਖਸ਼ਿਸ਼ ਕਰੋ ਜੀ ਕੀ ਰਿਵਾਜ ਪਰਿਵਾਰ ਵੱਲੋਂ ਬੇਅੰਤ ਬੇਅੰਤ ਮਾਇਆ ਸੇਵਾ ਹੋ ਰਹੀ ਆਪ ਚਾਹੁੰਦਾ ਪ੍ਰਵਾਨ ਕਰਨੀ ਕਮਾਈਆਂ ਸਭ ਕਰੋ ਕਾਰਵਾਂ ਜੀ ਵੱਧਦੇ ਚਾਦਿਕ ਕੰਮ ਜੀ ਆਪ ਵੀ ਬਖਸ਼ਿਸ਼ ਕਰਨੀ ਵਾਰਤਾ ਕਰੋ ਜੀ ਗੁਰੂ ਰਾਜ ਦਰਦਿਆਂ ਦੀ ਆਪ ਰਾਜ ਸੱਚੇ ਪਾਤਸ਼ਾਹ ਜੀ ਸੇਵਕਾਂ ਦੀ ਸਦਾ ਚਾਦੀ ਕਲਾ ਬਖਸ਼ੋ ਚਾਦੀ ਕਲਾ ਬਖਸ਼ੋ ਕਾਰਵਾਂ ਜੀ ਵੱਧਦੇ ਬਖਸ਼ੋ ਤਾਰ ਅੰਕ ਸਿਆਲਾ ਬਖਸ਼ੋ ਜੀ ਕਿਰਪਾ ਕਰੋ ਦਿੱਤਾਰ ਇਸ ਵੇਲੇ ਦਰਦੀਆਂ ਆਈਆਂ ਸਾਰ ਸੰਗਤਾਂ ਦੀ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤ ਆਧਾਰ ਤੇ ਫਿਰ ਹੁਣ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਸਾਹਿਬ ਬਖਸ਼ਿਸ਼ ਕਰੋ ਹੁਣ ਪੇਤਰ ਕੋ ਨਾਮੀ ਬਖਸ਼ਿਸ਼ ਕਰਕੇ ਬਰਾਂ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਗਰੀਬ ਰਾਜ ਆਪ ਕਿਰਪਾਲਤਾ ਕਰੋ ਮੇਰੇ ਵਾਸਤੇ ਤੇ ਰੱਖੋ ਰਹਿੰਦੇ ਘਰ ਸਵਾਰ ਕੇ ਚੰਨਾ ਦਰਵਾਜ਼ੇ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਮੇਰਾ ਆਪਣਾ ਨਾਮ ਜਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਉ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮਹਿਲੇ
ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਖਾਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਠੰਡਾ

ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ।

ਇੰਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਹੁ ਅਪਾਰ ਆਖੇ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਕੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਦਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਤੇ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂਹ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਪਾਵਨ ਪਵਿੱਤਰ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਵਿਦਿਆ ਮਾਰਕੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਜੀ ਲਿਖਣ ਵਾਲੇ ਭਾਈ ਗੁਰਦਾਸ ਜੀ ਦਾਸ ਜੀ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮ ਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਵਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਤੇ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਮੋਹਰ ਸਤਿਗੁਰ ਦੀ ਪ੍ਰਵਾਨਗੀ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਕੁੰਜੀ ਸਾਡੀ ਬਾਣੀ ਤਾਲ ਕਲਯੁਗ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਤੇ ਸਤਿਗੁਰ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਂਦੇ ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ ਉਹ ਕੀ ਪ੍ਰਕਾਰ ਹਨ ਉਹ ਕਿਹੜੀ ਜੁਗਤ ਹੈ ਕਿਹੜੀ ਰਾਹ ਹੈ ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ ਆਓ ਸਰਵਨ ਕਰੀਏ ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ ਆਰੰਭਤਾ ਹੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਪਹਿਲਾ ਪ੍ਰਕਾਰ ਹੁਣ ਪਹਿਲੇ ਪ੍ਰਕਾਰ ਤੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਕਬੂਲ ਹੈ ਇਹ ਪਹਿਲਾ ਹੀ ਪ੍ਰਕਾਰ ਪਕੜ ਲਓ ਹਾਂ ਪਹਿਲੇ ਤਾਂ ਪੱਲੇ ਬੰਨ ਲਓ ਚੰਗੀ ਤਰ੍ਹਾਂ ਗੰਢ ਮਾਰ ਲਓ ਕਿ ਇਸ ਰਸਨਾ ਤੇ
ਕਦੇ ਕੜਵਾਹਟ ਨਾ ਆਵੇ। ਜੇ ਤਾਂ ਤੂੰ ਬਾਣੀ ਪੜ੍ਹਦਾ ਸਿਮਰਨ ਕਰਦਾ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ। ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ, ਫਿਰ ਸਿਰ ਦੇਣਾ ਵੀ ਆ ਜਾਵੇਗਾ। ਬੋਲੋ ਸ੍ਰੀ, ਫਿਰ ਹੀ ਆਵੇਗਾ।

ਹੁਣ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ ਕਿ ਹੇ ਪਰਮੇਸ਼ਰ ਤੂੰ ਮੇਰੇ ਨਾਲ ਕੀ ਕਰ ਰਿਹਾ। ਸੋਚਣ ਵਾਲੀ ਗੱਲ ਹੈ। ਇੱਥੇ ਕੁਝ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਛ ਹੋ ਜਾਂਦਾ ਤੇ ਬੰਦਾ ਉਲਾਂਭੇ ਦਿਨ ਤੁਰ ਪੈਂਦਾ। ਸਤਿਗੁਰ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ। ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ, ਤੁਸੀਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚਿਣਿਆ ਜਾ ਰਿਹਾ। ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰਕੇ ਜਦੋਂ ਭੇਜਦੇ ਨੇ ਉਹਨਾਂ ਨੂੰ ਗਿਲਾ ਨਹੀਂ ਆਇਆ, ਪਿਤਾ ਜੀ ਕਿੱਥੇ ਭੇਜ ਰਹੇ? ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ ਬੇਕਸਾਰਾ ਯਾਰ ਗੁਰੂ ਗੋਬਿੰਦ, ਧੰਨ ਨੂੰ ਕਲਗੀਆਂ ਵਾਲੇ ਸਾਹਿਬ। ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰ ਰਹੇ। ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀਆਂ। ਹਾਂਜੀ, 14 ਜੰਗ ਲੜੀਆਂ ਨੇ ਮੇਰੇ ਸਤਿਗੁਰ ਨੇ, 14 ਜੰਗਾਂ ਲੜੀਆਂ ਨੇ ਤੇ ਇੱਕ ਜੰਗ ਵਿੱਚ ਵੀ ਸਤਿਗੁਰੂ ਹਾਰੇ ਨਹੀਂ, 14 ਦੀਆਂ 14 ਜਿੱਤੀਆਂ ਨੇ। ਬੋਲੋ ਸ੍ਰੀ, ਇਹ ਹੈ ਮੇਰਾ ਬਾਦਸ਼ਾਹ ਦਰਵੇਸ਼। ਦੇਖ ਦੇਖਦੇ ਧਨੀ ਸਰਬੰਤ ਸਦਾਨੀ, ਸੰਤ ਸਿਪਾਹੀ ਸੰਗੀਤਕਾਰ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਕਿਹੜੀ ਸਿੱਖੀ, ਕਿਹੜਾ ਮਾਰਗ, ਕਿਹੜਾ ਰਸਤੇ ਨਾਲ ਜੋੜਿਆ ਭਾਈ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਭਾਈ ਸਾਹਿਬ ਭਾਈ ਗੁਰਦਾਸ। ਆਓ ਪੜ੍ਹੀਏ ਸਾਰੇ ਪਿਆਰ ਨਾਲ।

0: ਜਾਂ ਯਾਦ ਆਇਆ ਗੁਰਸਿੱਖੀ ਦਾ ਦਿੱਖ ਜੋ ਮੇਰੇ ਨਾਲ ਅੱਡ ਬੀਤੀ ਹੈ। ਬਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਿਹਾ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ, ਇਹ ਬਚਨ ਕਾਫੀ ਸਾਲ ਹੋ ਗਏ। ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਐਡ ਗ੍ਰੰਥੀ ਸਾਹਿਬ, ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ। ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ, ਬਹੁਤ ਪਿਆਰ ਕਰਦੇ ਸੀ। ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਵੀ ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ। ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉਸ ਸੇਵਾ ਵਿੱਚ ਆਏ ਸੀ। ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ। ਝਟਪਟ ਮੇਰੇ ਰਸਨਾ ਤੋਂ ਇਹ ਗੱਲ ਹੈ ਸਤਿਬਚਨ ਜੀ ਧੰਨਵਾਦ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ 3:45 ਕਹਿੰਦੇ ਨੇ ਹੁੰਦੀ ਹੈ। ਮੈਂ ਕੋਈ ਗੱਲ ਨਹੀਂ ਜੀ, ਅਸੀਂ ਤ੍ਰੈ ਜਣੇ ਆਏ ਵਾਂ ਕਰਾਂਗੇ ਸੇਵਾ। ਸਰਦੀ ਦੇ ਦਿਨ ਆਹੀ ਦਿਨ ਸਨ ਤੇ ਬਰਫਾਂ ਦਾ ਢੇਰ ਲੱਗਿਆ। ਉਸ ਪਾਸੇ ਬਰਫ਼ ਪੈਂਦੀ ਨਹੀਂ ਬੜੀ, ਇਹਨਾਂ ਦਿਨਾਂ ਚ ਬਹੁਤ ਬੇਅੰਤ ਹੈ। ਅਸੀਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ। ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ ਚ ਪਾਈ। ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ। ਸਾਡੇ ਦਿਨ ਦਾ ਸਮਾਂ ਤੇ ਸਾਰਾ ਹਾਲ ਖਾਲਸਾਹੀ ਜਹੋ ਜਲਾਲ ਵਿੱਚ ਸਜਿਆ ਬੈਠਾ।
1: ਬੋਲੋ ਸ੍ਰੀ।
0: ਇਹ ਮੈਂ ਵੇਖ ਰਿਹਾ, ਬੜਾ ਹੈਰਾਨ ਹੋਇਆ ਵੀ ਇਸ ਵੇਲੇ ਇਹ ਸੰਗਤ ਕਿੱਥੋਂ ਆਈ ਹੈ। ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬੀੜ ਸਿਰ ਤੇ ਲਈ ਭਾਈ ਜਸਵੀਰ ਸਿੰਘ ਚੌਰ ਸਾਹਿਬ ਕਰਨ ਵਾਲੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆ ਰਹੇ ਹਾਂ। ਤੇ ਜਕਾਰੇ ਵੱਜਣੇ ਸ਼ੁਰੂ ਹੋ ਗਏ। ਔਰ ਇੰਨੀ ਆਵਾਜ਼, ਇੰਨੀ ਆਵਾਜ਼ ਪਹਿਲੇ ਤੇ ਅੰਦਰੋਂ ਬੜਾ ਡਰ ਗਿਆ ਲੱਗਾ, ਘਬਰਾ ਵੀ ਗਿਆ। ਪਰ ਇੱਕਦਮ ਸੱਚੇ ਪਾਤਸ਼ਾਹ ਨੇ ਜ਼ਹਿਨ ਚ ਆਖਿਆ ਇਹ ਕਲਗੀ ਵਾਲਿਆ ਤੇਰੀ ਖੇਡ ਹੈ ਕੋਈ। ਇਹ ਤੂੰ ਆਪ ਹੀ ਵਿਚਰਦਾ ਪਿਆ, ਐਵੇਂ ਲੱਗ ਰਿਹਾ। ਪਰ ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ ਹੁਕਮਨਾਮਾ ਲਿਆ। ਹੁਕਮਨਾਮਾ ਵੀ ਯਾਦ ਸੀ, ਮੈਨੂੰ ਯਾਦ ਹੈ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੇ ਸਗਲੇ ਦੁੱਖ ਭਲੇ। ਬੜੀ ਬੜੇ ਸਾਲ ਪੁਰਾਣੀ, ਘੱਟੋ ਘੱਟ 20 ਸਾਲ ਤੋਂ ਹੋ ਗਏ। ਬਸ ਜਿਸ ਤਰ੍ਹਾਂ ਹੀ ਹੁਕਮਨਾਮਾ ਲਿਆ ਤੇ ਅਰਦਾਸ ਕੀਤੀ ਤੇ ਸਵੇਰੇ ਅੰਮ੍ਰਿਤ ਵੇਲੇ, ਉਸ ਤੋਂ ਬਾਅਦ ਚੰਦ ਜੀ ਆਪ ਹੀ ਆਸਾ ਕੀ ਵਾਰ ਲਾਉਂਦੇ ਹੁੰਦੇ ਸਨ। ਮੈਂ ਕਿਹਾ ਮਹਾਰਾਜ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਹਾਜ਼ਰੀ ਭਰ। ਮੁੜ ਕੇ ਅਸੀਂ ਆਸਾ ਕੀ ਵਾਰ ਵੀ ਲਾਈ, ਨੇਤਰ ਬੰਦ ਕਰਕੇ ਮੈਂ ਆਸਾ ਕੀ ਵਾਰ ਵੀ ਲਾਉਂਦਾ ਰਿਹਾ। ਸਮਾਪਤੀ ਕੀਤੀ, ਅਰਦਾਸ ਹੋਈ। ਉਹ ਜਿਤਨਾ ਹੀ ਖਾਲਸਾਈ ਪੰਥ ਬੈਠਾ ਸੀ ਸਾਰਾ ਜਾ ਚੁੱਕਾ ਸੀ। ਬੋਲੋ ਸ੍ਰੀ ਅਹਿਸਾਸ ਜ਼ਰੂਰ ਹੋ ਗਿਆ। ਬਾਅਦ ਚੋਂ ਮਨ ਵਿੱਚ ਗੱਲ ਵੀ ਆ ਗਈ, ਮੈਂ ਕਿਹਾ ਨਹੀਂ, ਇਹ ਸਾਰੇ ਸ਼ਹੀਦ ਸਿੰਘ ਸ਼ਹੀਦ ਸਿੰਘਾਂ ਦਾ ਪੈਰਾ ਸੀ।

ਇਸ ਕਰਕੇ ਬਾਰ ਬਾਰ ਇਹੀ ਅਰਦਾਸ ਕਰਦਾ ਮੈਂ ਹਮੇਸ਼ਾ ਸਿੱਖ ਬਣਨਾ ਤੇ ਪੂਰੇ ਬਣ ਜਾਈਏ ਅਧੂਰੇ ਨਾ ਰਹੀਏ ਫਿਰ ਇਸ ਜੀਵਨ ਦੀ ਗੱਡੀ ਹੈ ਨਹੀਂ ਤੇ ਕੋਈ ਭਾਈ ਸਾਹਿਬ ਦੇ ਬਚਨ ਪੜ੍ਹ ਲਈਏ।

श्री वाहेगुरु छूटे सुनायु प्यार मोहि बख में हूं तुम देख रहे बुझे कोट बदल श्री छूटे सुनायु प्यार मोहि बया पैमाए जार होकर दूसरे जमाने को माने हर का नाम जब दुख जाए नानक बोले सहज भाई चार प्रकार देखो मांगे साजना की सेवा लागे देखो अपना दुख मिटावे हर नाम सदगावे देखो अपनी शोभा दौड़े सात संग हो मैं छोड़ा है जेको जन मन ते डराए साजना की सब नहीं पर जे जन को भी अब दर्श प्यासा नानुता कैबल बन जा सा सर्व पुरुष में पुरुष प्रधान सात संग जा का मिटाए मान आपस को जो जाने नीचा सुग ये सबसे ऊंचा या का मन में सुर के इना हर नाम से खटखट जीना मन अपने से बुरा मिटाना पेखे सर से साजना सुख दुख जन समझता नानुक पाप पुण्य ले पाप निर्धन को धन तेरो नाव निथावे को नाव तेरा था निमान्य को प्रभ तेरो मान सरगना को देवदान करण करा उन्हार स्वामी सरगना के अंतर जामी अपनी गत जानो आपे अपन संग आप प्रवासे तुम्हरी उस तुम से हो नानक और जान स्कोय सर्व धर्म में शेष धर्म को नम जप निर्म करम सद क्रिया में उत्तम क्रिया शासन सर्वधम में उद्धम हर का नाम जपो जी सदा सगल बाणी में अमृत बाणी हर को जासम सर्वखानी सगल थान से उत्तम थान नान जगन में हर नाम स्वरूप निर्गुण यार ए अन्या सो प्रसाद माल जिन दिया तेजी तरख नान निर्मिनार सुधी मैया के गुण चेत प्राणी कौन मुंह से कौन निशानी जिन तू साहि सवार सिंगारिया कर भगन में जरे वारिया बाल सतरे प्यारे दूध हर जोवन भोजन सुसूद वेद भय उपसाक सहन मुख बैठ को ध्यान एवं निर्गुण गुण कृष्ण न बूझाए बख्शे उत्तम नान सी जाए ये प्रसाद तारू पर सुख बसाए सुख प्रात बीत बनता संगस है ये प्रसाद तुझे सीता जरा सुखदाई पवन पाव का मूला ये प्रसाद भोगे सब रसा सगस मुझे संगसाद बसा दीने हस्त पाव करण तरसना यह त्याग अवश्य रचना ऐसे दो अंधव्यापे नानक पार लियो करवापे आदन जो रखनहार जिसो पीत करे गवार या की सेवा नवनित पावे तासे मुड़ा मन नी लावे जो ठाकर ससरा दुए ताको अंधा जान दुए या की चैल पावे धर गए मान सब सारे मुद जान सदा सदाए पुनहार नानक रखनहार पार रतन चा कौड़ी से मचाए सा छोट झूठ संग मचाए जो छड़ना सो सिर कर मन है जो हवन सो दूर प्राण है छोड़ जाए जिसका श्रम कराए संग सहाय तिस पर हराए चंदन लेप उतारे धोए करतूत पशु की मानस जात लोक पुचाया कर दिन रात बार पे संतर मन माया छपर नायक छपाया बार ज्ञान ध्यान स्नान अंतर व्यापे लो सुवान अंतर बार तन स्वा कल पाथर कैसे करा था जहाँ के अंतर बसा प्रभाव नानक समात सुनंदा कैसे मार्ग पावे कर गया जो निभावे काम यार पूजा डोरा जैसे ये तो समझे बोरा कहाँ विषय तुम गावे गुंग तो पीछर भांग कै पिंगल पर्वत पर भवन नहीं हो तुम उस कवन करतार करुणा मैं दीन बेनती करे नानक तुम्हरी कृपा तरह संग सहाय स्वाभि रचित जो बहराई तासो प्रीत बलवा के जय भीतर बसे अनंत जेल माया रस है हिड़कर माने मने प्रतीत काल नामे मुनि चीत वै विरोध काम क्रोध मोह झूठ बिगाड़ मारो हो या हूँ जो बयान कई जन्म नानक राख रहे अपन कर कर्म तू ठाकर तुम पे दास यो पिन सबसे ही आस तुम मात पिता हम बार तेरे समझ जब हमें सुख रहे कोई ना जाने तुम्हरा अंत पूछे दूजा भगवंत चल सुनि तुम्हें सूत्र धारी तुम से हो स्वाग्रहकारी तुम्हें सब तुम्हें ज्ञानी नानक दास ना कुर्बानी श्लोक देन हार प्रभ छोड़ के लागे अन सुहाए नानक न सीझे बिन्ना में पजाय सुई दस वस्तु रे पाछे पावे एक बस कारण में खोड़ गुआवे एक भी न दे दस भी हिर ले तो मुहर को पा करे निष्ठा कर सो ना ही चारा ताको भी जैसा नमस्कार क्या कह मन लगा प्रभ मीठा सब सो सब मन उठा जिसने अपना हुक्म मनाया सब सो नान से पाया प्रशा अपनी निराश आदमी बरसा अनुरास अपनी मन कछबा सा ले अज्ञानी मनोज करे अपनी प्रतीत आप ही होए और उसका विश्वास न होए इसकी बस निशा गए रखे सबकी आज्ञा मान्य माता है उससे चागुन करे निहाल नानक सदार भान माया के हेत सर पर हो जानो नेत मेरे की छाया से मंगलावे वो बिन से ओबिन पछतावे जो दिशा सो चल नार लपटे से अंधनार राहु से जो दावे ने ताको हाथ नावे के मन हर के नाम की प्रीति सुधाई
ਕਰਿਤਪਾ ਨਾਨਕ ਆਪ ਲੈ ਗਈ ਪਿੱਛਿਆ ਤਨ ਧਨ ਕੁਟੰਬ ਸਵਾਇਆ, ਪਿੱਛਿਆ ਹਮੇ ਮਮਤਾ ਮਾਇਆ, ਪਿੱਛਿਆ ਰਾਜ ਬੰਧਨ ਮਾਰ, ਪਿੱਛਿਆ ਕਾਮ ਕ੍ਰੋਧ ਵਿਰਾਜ, ਪਿੱਛਿਆ ਸਸ ਯਸ ਵਸਤਰਾ, ਪਿੱਛਿਆ ਰੰਗ ਸੰਗ ਮਾਇਆ ਪੇਖਸਾ, ਪਿੱਛਿਆ ਸਵਭ ਅਪਮਾਨ, ਪਿੱਛਿਆ ਪਸ਼ੂ ਪਰ ਕਰਦ ਮਾਨ, ਅਸਰ ਪ੍ਰਸਾਦ ਕੀ ਸ਼ਰਨ, ਨਾਨਕ ਜੋ ਗਰਮੀ ਹਰ ਕੇ ਚਰਨ, ਪਿੱਛਿਆ ਸ਼ਰਨ ਪਰ ਨਿੰਦਾ ਸੁਣੈ, ਪਿੱਛਿਆ ਅਸ ਪਰ ਦਰ ਕੁਹਰੈ, ਪਿੱਛਿਆ ਨਿਤਰ ਪਰ ਸਿਰ ਬਾਦ, ਪਿੱਛਿਆ ਸਨ ਪਰ ਨਿਰਨ ਸਵਾਦ, ਪਿੱਛਿਆ ਚੈਨ ਪਰ ਵਿਕਾਰ ਕੋ ਧਾਵੈ, ਪਿੱਛੇ ਮਨ ਪਰ ਲੋਕ ਲੋਏ, ਪਿੱਛਿਆ ਤਨ ਨਹੀਂ ਪਰ ਵਿਕਾਰਾ, ਪਿੱਛਿਆ ਬਾਸ ਰੇ ਵਿਕਾਰਾ, ਬਿਨ ਪੂਜੇ ਪਿੱਛਿਆ ਸਭ ਭਏ, ਸਫਲ ਦੇ ਨਾਨਕ ਨਾਮ ਰੇ, ਪਿਰਤੀ ਸਾਖਤ ਕੀ ਆ ਜਾ, ਸਾਜ ਬਿਨ ਕਿਹੋ ਸੁਚਾ, ਪਿੱਛਾ ਨਾਮ ਬਿਨਾ ਸੁਣਾਉਣ ਮੁਖਾਵਤਾਂ ਦਾ ਦੁਰਗੰਧ, ਬਿਨ ਸੰਬੰਧ ਨੈਣ ਬਿਨ ਸਾ ਵਿਆਏ, ਮੇਘ ਵਜ ਫਿਰਤੀ ਜਾਏ, ਸਭ ਕਾਮ ਨਾਮ ਤਨ ਤਨ ਤੇ ਜੰਡੀ ਅਗਰ ਵਸੇ ਹੋਰ ਨਾਉ, ਨਾਨਕ ਤਾਂ ਕਹਿ ਪਰ ਪੈ ਜਾਓ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਹੀ ਪੇ ਮੁਖ ਰਾਵਤ, ਜਨ ਹਰ ਪੂਰ ਵੀਰ, ਬਾਹਰ ਵੇਖਣਾ ਕਹੋ ਵੀਰ, ਔਰ ਕਿਸੇ ਆਪ ਨਾ ਕਰੇ, ਆਵ ਜਾਓ ਜਨਮੇ ਮਰੇ, ਜਿਸ ਕੰਸਰ ਬਸਾ ਨਿਰੰਕਾਰ, ਜਿਸ ਕਿਸੇ ਇਸ ਕਰੇ ਸੰਸਾਰ, ਤੋ ਤੁਮਹਾਰੇ ਦਿਲ ਬਨ ਜਾਤਾ, ਤੁਹਾਨੂੰ ਨਹੀਂ ਚਰਨ ਬਣਾਤਾ, ਕਰੋ ਬੇਨਤੀ ਪਾਰ ਬਨ ਸਮਝਾਉਣਾ, ਆਪਣਾ ਕੀ ਆਪੇ ਮਾਨੇ, ਆਪੇ ਆਪ ਆਪ ਕਰਦੇ ਮੇਰਾ, ਸ਼ਤੂਜ ਨਾ ਸਮਝਾਓ ਦੇਰਾ, ਬਹੁਤ ਸ਼ਰਮ ਸੰਗਤੇ ਰਹਿਤ, ਸਭ ਕੁਝ ਜਾਣੇ ਆਤਮ ਰਹਿਤ, ਜਿਸ ਭਾਵ ਤਿਸ ਲੈ ਲੜਾਏ, ਸਮਾਏ ਸੋ ਸੇਵਾ ਜਿਸ ਕਿਰਪਾ ਕਰੀ, ਜਪਨਾ ਸ਼ਲੋਕ, ਕਾਮ ਕ੍ਰੋਧ ਅਰ ਲੋ ਮੋਹ ਵਿਰਸਾਇ ਅਮੇਵ, ਨਾਨਕ ਪ੍ਰਭਸਨ ਰਾਖੀ ਕਰ ਪ੍ਰਸਾਦ ਗੁਰਦੇਵ ਅਸਪਤੀ, ਜੇ ਪ੍ਰਸਾਦ ਸਤੀ ਮਨ ਖਾਏ, ਜਿਸ ਸਾਗਰ ਕੋ ਰਖ ਮਨਮਾਏ, ਜੇ ਪ੍ਰਸਾਦ ਸੁਗੰਧ ਤਨ ਲਾਵੈ, ਇਸ ਕੋ ਸੰਗਤ ਪਰ ਮੁਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ, ਫਿਰ ਜਾਇ ਸਮਨ ਅੰਦਰ, ਜੇ ਪ੍ਰਸਾਦ ਦਰਸ਼ਨ ਸੁਖ ਬਸਨਾ, ਆਠ ਪੈਰ ਸਿਮਰ ਦੇ ਸਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਚਾਹੀਏ ਸਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹਟਾਵੈ, ਜੇ ਤਿਆਗਤ ਅਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇ ਸੋਈ ਜਾਏ, ਮਨ ਆਠ ਪੈਰ ਤਾਂ ਕਾ ਜਸ ਕਵੀ ਜਾਏ, ਜੇ ਪ੍ਰਸਾਦ ਤੁਸੀਂ ਸਭ ਕੋ ਮਨ ਹੈ, ਮੁਖ ਤਾਂ ਕੋ ਜਸ ਰਸਨ ਬਖਾਨਾ, ਜੇ ਪ੍ਰਸਾਦ ਰਹਿਤਾ ਧਰਮ, ਮਨ ਸਾਧ ਹੈ ਕੇਵਲ ਪਾਰ ਬ੍ਰਹਮ, ਕਵੀ ਜੇ ਪਤਰ ਗਏ ਮਾਨ ਪਾਵੈ, ਨਾਨਕ ਪਾਸੇ ਤਿਗੜ ਜਾਵੇ, ਜੇ ਪ੍ਰਸਾਦ ਅਰੋ ਕੰਚਨ ਦੇਹੀ, ਲਿਵ ਜਾਓ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਔਲਾ ਰਹਿਤ, ਮਨ ਸੁਖ ਪਾਵੈ ਰਜਸ ਕਹਿਤ, ਜੇ ਪ੍ਰਸਾਦ ਸਗਲ ਸਰ ਰਾਖੇ, ਮਨ ਸਰਨੀ ਪਰ ਠਾਕੁਰ ਪ੍ਰਪਤਾ ਕਰ, ਜੇ ਪ੍ਰਸਾਦ ਤੁਝਕੋ ਨਾ ਪਹੁੰਚਾਏ, ਮਨ ਸਾਹ ਸਾਸ ਪਰ ਪਹੁੰਚੇ, ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਹੀ ਫਿਰ ਕਰੇ, ਜੇ ਪ੍ਰਸਾਦ ਆਪੂ ਕਰ ਪੈਰੀ ਜਾਏ, ਮਨ ਤਿਸ ਮਸ ਕਿਉਂ ਆਲਸ ਕੀ ਜਾਏ, ਜੇ ਪ੍ਰਸਾਦ ਅਸਸ ਸਵਾਰੀ, ਮਨ ਤਿਸ ਸਭੋ ਕਬੂਲਾ ਵਿਸਾਰੀ, ਜੇ ਪ੍ਰਸਾਦ ਬਾਗ ਮਿਲਣਾ, ਰਾਹ ਆਪਣੇ ਮਨਾ, ਜਿਨ ਤੇਰੀ ਮਨ ਮਨ ਮਨਾਈ, ਉਸ ਬੈਠਾ ਤਿਰਾਂ ਧਿਆਈ, ਤਿਰਾਂ ਧਿਆ ਕਰ ਖੈ, ਕੀ ਹੋਣਾ ਤੇਰੇ ਖੈ, ਜੇ ਪ੍ਰਸਾਦ ਕਹਿ ਪੂਰਨ ਬੋਦਾਨ, ਨਾਸ਼ ਪੈਰ ਕਰ ਸਵਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਜੇ ਸਭ ਕੋ ਸਾਸ ਸਾਸ ਸਿਤਾਈ, ਜੇ ਪ੍ਰਸਾਦ ਦਾ ਸੁਣ ਰੂਪ, ਸੋ ਪ੍ਰਸੰਨ ਸਦਾ ਰੂਪ, ਜੇ ਪ੍ਰਸਾਦ ਤੇਰੀ ਨੀਤੀ ਯਾਦ, ਸੋ ਪ੍ਰਸੰਨ ਨਾਥ, ਜੇ ਪ੍ਰਸਾਦ ਤੇਰੀ ਪਤ ਰਹੇ, ਗੁਰਪ੍ਰਸਾਦ ਨਾਨਕ ਜਸ ਕਹੇ, ਜੇ ਪ੍ਰਸਾਦ ਸੁਣੇ ਕਰ ਨਾਦ, ਜੇ ਪ੍ਰਸਾਦ ਦੇਖੇ ਬਿਸਮਾਦ, ਜੇ ਪ੍ਰਸਾਦ ਬੋਲਿਆ ਬਸਨਾ, ਜੇ ਪ੍ਰਸਾਦ ਸੁਖ ਸਹਿ ਜੇ ਬਸਨਾ, ਜੇ ਪ੍ਰਸਾਦ ਅਸਤਰ ਚੱਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਸੰਗਤ ਪਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਅਣਗਤ ਲਾਗੋ, ਗੁਰਪ੍ਰਸਾਦ ਨਾਨਕ ਸਮਝ ਜਾਗੋ, ਜੇ ਪ੍ਰਸਾਦ ਤੂੰ ਕਰ ਸੰਸਾਰ, ਜੇ ਸਭ ਕੋ ਮੂਲ ਅਮਰ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਜੇ ਮਨ ਮੂਲ ਤੂੰ ਤਾਂ ਕੋ ਜਾਪ, ਜੇ ਪ੍ਰਸਾਦ ਤੇਰੇ ਕਾਜ ਪੂਰੇ, ਤੇ ਜਨਮ ਸਰਾਜ ਹੋਏ, ਜੇ ਪ੍ਰਸਾਦ ਤੂੰ ਪਾਵੈ ਸਾਚ, ਤੇ ਮਨ ਮੇਰੇ ਤੂੰ ਤਾਂ ਸਵਰਾਜ, ਜੇ ਪ੍ਰਸਾਦ ਸ਼ਕਤੀ ਹੋਏ, ਤਾਂ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਏ ਸੋ ਹਰ ਗੁਣ ਗਾਓ, ਪ੍ਰਭ ਕੇ ਪਤਰ ਪ੍ਰਗਾਸ, ਪ੍ਰਭੂ ਦਿਆ ਦੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਪਸੈ ਮਨ ਸੋਏ, ਪ੍ਰਭ ਦਿਆ ਸੇ ਮਤੂ ਸਮੋਏ, ਰਮਦਾਨ ਪ੍ਰਭ ਤੇਰੀ ਮਿਆ, ਆਪੋ ਕੁਛ ਨਹੀਂ ਮਿਲਿਆ, ਜੇ ਜਿਤ ਰਾਵਤ ਲਵੇ ਹਰ ਨਾਥ, ਨਾਨਕ ਕਛੁ ਨਾਥ, ਜੇ ਜਿਤ ਰਾਵਤ ਲਵੇ ਹਰ ਨਾਥ, ਨਾਨਕ ਕਛੁ ਨਾਥ।

ਦੂਜੇ ਅਨੁਸਾਰ

ਕਰ ਦੇਖਿਆ ਕਈ ਵਡਿਆਈ ਨਵੇਂ ਕੰਮ ਰਹਿਣਾ ਕਮਾਈ ਪਾਪਾ ਵਰਗੇ ਦਾਸ ਤੇ ਆਖਿਆ

Thank you.

ਸਾਰੇ ਕੀ ਕਰਨੀ ਪਾਓ।